0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ। ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਧਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ, ਪਾਤਸ਼ਾਹ ਜੀ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਦੇ ਮਹਾਂ ਵਾਕਾਂ ਅਨੁਸਾਰ, ਦਰ ਘਰ ਦੇ ਪ੍ਰੀਤਵਾਨ ਭਾਈ ਸੁਲੱਖਣ ਸਿੰਘ, ਬੀਬੀ ਰਜਿੰਦਰ ਕੌਰ ਪਰਿਵਾਰ ਵੱਲੋਂ ਆਪਣੀ ਪੋਤੀ, ਭਾਈ ਗੁਰਦਿਆਲ ਸਿੰਘ, ਬੀਬੀ ਜਸਬੀਰ ਕੌਰ ਪਰਿਵਾਰ ਵੱਲੋਂ ਆਪਣੀ ਦੋਹਤੀ, ਭਾਈ ਗੁਰਵਿੰਦਰਪਾਲ ਸਿੰਘ, ਬੀਬੀ ਹਰਪ੍ਰੀਤ ਕੌਰ ਪਰਿਵਾਰ ਵੱਲੋਂ ਆਪਣੀ ਬੇਟੀ ਬੱਚੀ ਸੁਪ੍ਰੀਤ ਕੌਰ ਦੇ 21ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਸਨ, ਪਾਤਸ਼ਾਹ ਜੀ ਆਪ ਜੀ ਦੀ ਮਹਾਨ ਕਿਰਪਾ ਹੋਈ, ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਬਾਣੀ ਸ਼ਬਦ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੇਵਕ ਪਰਿਵਾਰ ਦੇ ਸਿਰ ਤੇ ਬੱਚੀ ਸੁਪ੍ਰੀਤ ਕੌਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਕਾ ਜਸਰਾਜ ਸਿੰਘ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿੱਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਸੇਵਕ ਪਰਿਵਾਰ ਦੀਆਂ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਸੇਵਕਾਂ ਦੇ ਆਰੰਭੇ ਹੋਏ ਕਾਰਜ ਆਪ ਜੀ ਨੇ ਆਪ ਰਾਸ ਕਰਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ। ਪਾਤਸ਼ਾਹ ਜੀ ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਮਾਈਆਂ ਵਿੱਚ ਗੁਰਮਤ ਅਨੁਸਾਰ ਬਰਕਤਾਂ ਪਾਉਣੀਆਂ, ਧਰਮ ਦੀ ਕਿਰਤ ਕਰਨ ਦੀ ਸਮਰੱਥ ਬਖਸ਼ਿਸ਼ ਕਰਨੀ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਨੇ ਪਵਿੱਤਰ ਹਜ਼ੂਰੀ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣ ਖੁਆਰ ਹੋਏ ਸਭ ਮਿਲਣਗੇ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤ ਗੁਰੇ ਨਮਹ, ਸ੍ਰੀ ਗੁਰਦੇਵੇ ਨਮਹ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਸ ਬਸੰਪਰ, ਕੈ ਨਾਮ ਜਪਤੇ ਅਗਣ ਤੇ ਅਨੇਕੈ, ਵੇਦ ਪੁਰਾਣ ਸਿਮਰ ਸੁਧ ਆਖਿਰ, ਕੀਨੇ ਰਾਮ ਨਾਮ ਏਕ ਆਖਿਰ, ਕਿਨ ਕਾ ਏਕ ਜਿਸ ਜੀ ਬਸਾਵੇ, ਤਾਕਿ ਮਹਿਮਾ ਗਨੀ ਨ ਆਵੇ, ਕਾਂਕੀ ਏਕ ਦ੍ਰਿਸ਼ ਤੁਹਾਰੋ, ਨਾਨਕ ਗੁਣ ਸੰਗਮੋਏ ਉਧਾਰੋ, ਸੁਖਮਣੀ ਸੁਖੀ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ ਰਹਾਉ, ਪ੍ਰਭ ਕੈ ਸਿਮਰਨ ਕਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੇ, ਪ੍ਰਭ ਕੈ ਸਿਮਰਨ ਅੰਤਿਨ ਜਾਗੇ, ਪ੍ਰਭ ਕੈ ਸਿਮਰਨ ਭਉ ਨਾ ਬਿਆਪੇ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੇ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਣ ਦਾ ਨਾਨਕ ਕਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ, ਪ੍ਰਭ ਕੈ ਸਿਮਰਨ ਸਭ ਕੇ ਸੁਝੇ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦਮਾਏ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਾਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸ਼ੀ, ਸਿਮਰਨ ਤੇ ਲਾਗੇ ਜਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੋਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪਰਮਾਇਆ, ਨਾਨਕ ਤਨ ਜਨ ਸ਼ਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸੇ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਅਕਾਰਾ, ਹਰ ਸਿਮਰਨ ਮੈਂ ਆਮ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਕੜਕੜ ਨਾਥ ਅਨਾਥ ਸ਼ਰਨ ਤੁਮਾਰੀ ਆਯੋ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੁਖ ਨੇਰੇ, ਸਗਲ ਸਿਰਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਸੁਖੀਆ, ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤਿਆ ਗਾਵੇ, ਜੇ ਮਾਰ ਗਏ ਜਾਤੇ ਅਕੇਲਾ, ਤੈ ਹਰ ਨਾਮ ਸੰਹੋਤ ਸੁਹੇਲਾ, ਐਸਾ ਨਾਮ ਮਨਸਦਾ ਤਿਆਜੇ, ਨਾਨਕ ਗੁਰਮੁਖ ਪਰਮ ਗਤ ਪਾਈਏ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, अनक बिगंजया संहारे हर का नाम तत्काल उधारे अनक जोन जन्मे मर जाम नाम जपत पावे विश्राम हम मैला मल कबू न धोवे हर का नाम कोट पाप खोवे ऐसा नाम जप मन रंग नानक पाइये साध के संग जे मार के गन जाए न कोसा हर का नाम हुआ संग तोसा जे पैंडे मह अंध गुबारा हर का नाम संग गुजियारा जहां पंत तेरा को ना सुजानू हर का नाम ते नाल पछानू जय मां भयान तब तबो काम ते हर के नाम की तुम्हें ऊपर शाम जहां त्रिखा मंत जया करके ते नानक हर हरे अमृत बरख भगत जना के बरतन नाम संत जना के मन विश्राम हर का नाम दास की ओट हर के नाम उदरे जन कोट हर जस करत सन दिन रात हर हर औखत साध कुमात हर जन के हर नाम निदान पार ब्रह्म जन की नो दान मंत्र रंग ते रंग के नानक जन के ब्रत विवेक हर का नाम जन को मुगत जुगत हर कह नाम जन को त्रवत भुगत हर का नाम जन का रूप रंग हर नाम जबत कपर न भंग हर का नाम जन की वडियाई हर कह नाम जन शोभा पाई हर का नाम जन को भोग जोग हर नाम जबत कजनाय
1: हर हर जन के मार्ग जीना हर तन जन को आप प्रभु दीना हर हर जन के उड़स्तानी हर प्रताप जन अवन जानी पोत पोत जन हसराते सुन संवाद नाम रसमाते आठ पहर जन हर हर जपै हर का भगत पर निछपै हर की भगत मुक्त हर की भगत मुक्त भोकरे नानक जन संग किते तरे पार जाते हर को नाम काम तेन हर हर गुण गान सब ते उत्तम हर की कथा नाम सुनत दर्द दुख रता नाम की में मन संत रुद वसाय संत प्रताप दुरत सब नसाय संत का समण भागी पाई है संत की सेवा नाम ते आई है नाम तुल कश्यप न होए नानक मुख ना पावे जन को इस लोक बहु सायत्र बहु सिमरति पेख सब टंडोल पूज सनाही हर हरे नानक नाम बोल आठ पदे जाप ताप ज्ञान सब ध्यान खट शास्त्र सिमरत वख्यान जोग ब्यास कर्म त्रम क्रिया सब त्याग बन मध्य फ्रिया प्रकार के बहु जतना पुन दान होमे बोरतना शरीर कटाए हुमे कर राती वर्त निम करे बोपाती नहीं तुल राम नाम विचार नानक गुरमुख नाम जपी अखबार नौ खंड प्रथमी प्रचर जी पै मह उदास तपी सती पै अगन माहे होत पुराण कनक असप हैबर पूंदा नेवली कर्म करे बो आसन जान मार्ग संजमर साधन निमख निम कर सी घटावे तोपी हो मैं न जावे हर के नाम समसर कछ नाय नान गुरमुख नाम जपत गत पाए मन कामना तीर्थ ते छुटै गर्भ गुमाना मन ते हुटै सोच करे दिन स रात मन की मैल न तंते जात इस देही को बहु साधना करे मन ते कभू न बिख्या टरे जल धोवे बोधे अनीत सुध कावे काची पीत मन हर के नाम की महिमा ऊच नानक नाम उदरे पतत बहमूच बहुत सियान जम का पो व्यापै अनुक जतन कर त्रिसन त्रापै पेख अनेक अग्नि बुझै कुड पाव दरगिनि सजै छूट सुनाई ऊ प्याल मोहि प्यापे माया जाल अवर करतूत सगली जम डन कोपन भजन बिंतली मन हर का नाम जब दुख चाहे नानक बोले सह सुपाए चार पदार्थ जे को मांगे साजना की सेवा लागे जे को अपना दुख मटावे हर हर नाम हृदय सदकावे जे को अपनी शोभा लूरै साध संग एहो मैं छूरै जे को जन मन ते डरै साजना की सरणी परै जिस जन को प्रदर्श प्यासा नानक ताके बरबर जासा सगल पुरख में पुर प्रदान सार संग जाका मिटे अपमान आपस को जो जाने नीचा सो खनिये सब ते ऊंचा ਜਾਕਾ ਮਨ ਹੋਏ ਸਰ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰੇ ਮਟਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਧਨ ਕੋ ਤਨ ਤੀਰੋ ਨਾਮ ਨਿਥਾਵੇ ਕੋ ਨਵ ਤੀਰਾ ਥਾਵ ਨਮਾਨੇ ਕੋ ਪ੍ਰਾਪਤੀ ਰੋ ਮਾਨ ਸਰਕਟਾ ਕੋ ਦੇਵੋ ਦਾਨ ਕਰਨ ਕਰਾ ਬਨਹਾਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਨ ਜਾਣ ਸਕੋਏ ਸਰਬ ਧਰਮ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਪਾਣੀ ਮੈਂ ਅਮ੍ਰਿਤ ਪਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਇਆਣਿਆ ਸੋ ਪ੍ਰਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਠ ਪਦੇ ਰਮਈਆ ਕੇ ਗੁਣ ਚੇ ਪ੍ਰਾਣੀ ਕਵਨ ਮੂਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਧ ਸਵਾਰ ਸਿੰਗਾਰਿਆ ਕਰ ਭਗਨ ਮੈਂ ਜਨੇ ਉਪਾਰਿਆ ਬਾਰ ਬਿਸਤਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸਸੂਦ ਬਿਲ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠ ਕੋ ਦੈਨ ਇਹੋ ਨਿਰਤਾ ਇਹੋ ਨਿਰਕੁਣ ਗੁਣ ਕਛੂ ਨ ਬੂਝੈ ਬਖਸ਼ ਲੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੀ ਉਪਰ ਸੁਖ ਵਸੈ ਸੁਤ ਪਦਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਰ ਜਲਾ ਸੁਖਦਾਈ ਪਵਨ ਪਾਕ ਮੁਲਾ ਜੇਹੇ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨੇ ਹਸਤ ਪਾਪ ਕਰਨੇ ਤਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜਨ ਪਿਆਪੇ ਨਾਨਕ ਲਿਹੋ ਪ੍ਰਯਾਪੇ ਆਦਿਅਨ ਚੋ ਰਾਖਣ ਹਾਰ ਤੇ ਸੋ ਪ੍ਰੀਤ ਨ ਕਰੇ ਕਪਾਰ ਜਾ ਕੀ ਸੇਵਾ ਨੰਦ ਪਾਵੇ ਤਾਂ ਸੋ ਮੂੜਾ ਮਨ ਨੀ ਲਾਭੈ ਜੋ ਠਾਕੁਰ ਸੱਸ ਦਾ ਹਜੂਰੇ ਤਾ ਕੋ ਅੰਦਾ ਜਾਂਤ ਦੂਰੇ ਜਾ ਕੇ ਟਹਿਲ ਪਾਵੇ ਤਰਕੇ ਮਾਂ ਤਸੇ ਵਸਾਰੇ ਮੁਕਦੇ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸਮਚੈ ਜੋ ਸ਼ਰਣਾ ਸਵਸਤਰ ਕਰਮਾਨੈ ਜੋ ਹੋਬਨ ਸੋ ਦੂਰ ਪ੍ਰਾਨੈ ਛੋੜ ਜਾਇ ਤਿਸਕਾ ਸ੍ਰੰਭ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਤੋਏ ਕਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾ ਨਾਨਕ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਚਾਲ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਨਵਾਇਆ ਸ਼ਬਦ ਸੁਨਾਏ ਕਾਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨੇ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰਤਨ ਸਵਾਗਰ ਪਾਥਰ ਕੈਸੇ ਤਰਿਅਥਾ ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ

ਸਰਬ ਕੋ ਹਿਰੈ ਮਿਥਿਆ ਨੇਤਰ ਭੇਸ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵਹਿ ਮਿਥਿਆ ਮਨ ਪਰ ਡੋਡ ਪਾਇ ਮਿਥਿਆ ਧਨੀ ਪਰ ਵਿਕਾਰਾ ਮਿਥਿਆ ਬਾਸ ਰੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਰ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਧ ਕੀ ਆਰ ਜਾ ਸਰਪਨਾ ਕਹਿ ਹੋਵੇ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕਹਿ ਦੁਰਗੰਧ ਬਿਨ ਸਿਮਰ ਦਿਨ ਰਣ ਬਿਰਥਾ ਬਿਹਾਇ ਮੇਕ ਬਿਨਾ ਮੇਘ ਬਿਨਾ ਜੁਖ ਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਤਾਮ ਧਨ ਤਨ ਤੇ ਜਨ ਜੇ ਘਟ ਬਸਿਓਰ ਨਾਮ ਨਾਨਕ ਤਾਕੇ ਬਰ ਪਰ ਜਾਉ ਰਹਿਤ ਅਵਰ ਕਸ਼ਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾ ਪ੍ਰਭੂ ਪ੍ਰਬੀਨ ਬਾਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੇ ਸੇਖ ਤਰੈ ਸੰਸਾਰ ਜੋ ਤੁਮ ਪਾਣੇ ਤਿਨ ਪ੍ਰਜਾਤਾ ਨਾਨਕ ਉਨ ਜਨ ਚਰਨ ਪਰਾਤਾ

ਨੇਰਾ ਉਪਾਸ ਅਨਪ ਸਕਤੇ ਰਹਿਤ ਸਭ ਕਸ ਜਾਣੇ ਆਤਮ ਕੇ ਰਹਿਤ ਜਿਸ ਭਾਵੇ ਤਿਸ ਲੈ ਲੜਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅੰਗ ਵੇਪ ਨਾਨ ਪ੍ਰਸਰਣਾਕਤੇ ਕਾਰ ਪ੍ਰਸਾਦ ਗੁਰਦੇਵ ਅਟ ਪਦੇ ਜੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਇ ਤਿਸ ਠਾਕੁਰ ਕੋ ਰਾਖੁ ਨਿਭਾਇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੋ ਬਸਨਾਟ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਪੋ ਨਾਨ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਇ ਤਿਸੈ ਤਿਆਗ ਕਤੋ ਲੁਭਾਏ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆੜ ਪੈਰ ਤਾਂ ਕਾ ਜਸ ਗਾਵੀਜੈ ਜੇ ਪ੍ਰਸਾਦ ਤੁ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕਿਰਪਾ ਬ੍ਰਹਮ ਪ੍ਰਭ ਜੀ ਜਬ ਦਰ ਕੇ ਮਨ ਪਾਵ ਹੇ ਨਾਨਕ ਪਾਸੇ ਤੀ ਕਰ ਜਾਵਹੇ ਜੇਹ ਪ੍ਰਸਾਦ ਅਰੋਕ ਕੰਚਨ ਦੇ ਲਿਵ ਲਾਭੁ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ

ਪ੍ਰਭੁ ਜੇਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇਹ ਪ੍ਰਸਾਦ ਭੁਖਨ ਪੈਰੀਚੈ ਮਨ ਤਿਸਮਤ ਕੋ ਆਸ ਕੀਚੈ ਜੇਹ ਪ੍ਰਸਾਦ ਅਸਬ ਹਸਤ ਸਪਾਰੀ ਮਨ ਤਿਸ ਪ੍ਰਭ ਕੋ ਕਬਹੁ ਨ ਵਿਸਾਰੀ ਜੇਹ ਪ੍ਰਸਾਦ ਬਾਖ ਮਿਰਖ ਤਨਾ ਰਾਖ ਪ੍ਰੋਇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਪਣ ਪਣਾਈ ਊਠਤ ਬੈਠਤ ਸਤ ਸੇ ਤਿਆਈ ਤਿਸੇ ਤਿਆਇ ਜੋ ਇਕ ਅਲਖੈ ਇਹਾ ਉਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਰਤ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਹਾਰੀ ਤੇ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਰੂਪ ਜੇਹ ਪ੍ਰਸਾਦ ਤ੍ਰਿਣੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇਹ ਪ੍ਰਸਾਦ ਸੁਨੇ ਕਰਨਾ ਜੇ ਪ੍ਰਸਾਦ ਭੇਖੈ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿ ਜੇ ਬਸਨਾ ਜੇ ਪ੍ਰਸਾਦ

ਪਦੀ ਸਾਧ ਕੇ ਸੰਗ ਮੁਖੋ ਚਿਰ ਹੋਤ ਸਾਧ ਸੰ ਮਲ ਸਗਰੀ ਖੋਜ ਸਾਧ ਕੇ ਸੰਗ ਮਿਟੇ ਅਪਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਪੁਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣੇ ਕੌਣ ਪੁਰਾਣੀ ਨਾਨ ਸਾਧ ਕੀ ਸੋਭਾ ਪ੍ਰਭ ਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲਾਏ ਸਾਧ ਕੇ ਸੰਗ ਸਦਾ ਪ੍ਰਫੁੱਲਾਏ ਸਾਧ ਕੇ ਸੰਗ ਆਵੇ ਬਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਭੈਣ ਸਾਧ ਕੇ ਸੰਗ ਨਾ ਕਤੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕੇ ਸੁਨੀ ਪੈਰ ਸਾਧ ਕੇ ਸੰਗ ਨ ਬੀਂਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਤ ਪਡਾਈ ਨਾਨ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨ ਕਬੂ ਧਾਵੇ ਸਾਧਕ ਸੰਗ ਸਦਾ ਸੁ ਪਾਵੇ ਸਾਧ ਸੰਗ ਬਸਤ ਅਗੋਚਰ ਰਹੇ ਸਾਧੂ ਕੇ ਸੰਗ ਅਚਰ ਸਹਿ ਸਾਧਕ ਸੰਗ ਬਸੇ ਤਨ ਉਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਤੁਹਾਨੂੰ ਸਾਧਕ ਸੰਗ ਕਿਰਪਾ ਪ੍ਰਭ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕਿਰਪਾਨ ਸਾਧਕ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੂਤਨ ਪਾਏ ਜਿਸ ਤਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ

ਨਿਹਾਲ ਸਾਧਕ ਸੰਗ ਕਰੂ ਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਉਹਾਂ ਸੇਲਾ ਸਾਧ ਸੰਗ ਬਿਸ਼ਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਏ ਸਾਧਕ ਸੰਗ ਨ ਬਿਰਥਾ ਜਾਏ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੇ ਸਾਧ ਸੁਨ ਸੈ ਸਾਧਕ ਸੰਗ ਸੁਨ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾ ਸਾਧਕ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਪਰ ਮੀਠਾ ਸਾਧੂ ਕੇ ਸੰਗ ਕਰ ਕਰ ਡੀਠਾ ਸਾਧ ਸੰਗ ਪੇ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕਿਸਾ ਮਿੱਟੇ ਸਭ ਰੋਕ ਨਾਨ ਸਾਧ ਪੇਟੇ ਸੰਜੋਗ ਸਾਧ ਕੀ ਮਮਾ ਬੇਦ ਨ ਜਾਣੈ ਜੇਤਾ ਸੁਨ ਹੈ ਤੇਤਾ ਬਖਿਆਨੈ ਸਾਧ ਕੇ ਉਪਾ ਤੈ ਗੁਣ ਤੇ ਦੂਰ ਸਾਧ ਕੇ ਉਪਾ ਰਹੀ ਭਰਪੂਰ ਸਾਧ ਕੇ ਸੋਭਾ ਕਾ ਨਾਹੀ ਅੰਤ ਸਾਧ ਕੇ ਸੋਭਾ ਸਦਾ ਬੇਅੰਤ ਸਾਧ ਕੇ ਸੋਭਾ ਉੱਤੇ ਉੱਚੇ ਸਾਧ ਕੇ ਸੋਭਾ ਮੂਚੇ ਮੂਚੇ

ਕਾ ਉਰ ਤਾਰੇ ਜੁਵੰਤਰਨਾ ਸਰਬ ਮੈਂ ਭੇਖੇ ਭਗਵਾਨ ਨਿਮਖ ਨਿਮ ਠਾਕ ਨਮਸਕਾਰੇ ਨਾਨਕ ਉਹ ਪਰਸ ਨਿਸਤਾਰੇ ਅਟ ਪਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਭਾਰਤ ਰਹਿ ਰੂਪ ਨ ਭੇਖੇ ਨੇਤਰ ਸਾਧ ਕੀ ਟਰ ਸੰਸੰਹੇਤ ਕਰਨ ਸੁਨੇ ਕਾਵ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੌਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੂ ਤੇ ਰਹਿ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਰ ਨਿਰਮਲ ਧਰਮ ਕਾਹੂ ਫਲ ਕੀ ਛਾਨੀ ਬਾਛੇ ਕੇ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰ ਗੋਪਾਲ ਸਭ ਉਪਰ ਹੋਵਤ ਕਿਰਪਾਲ

ਬ੍ਰਹਮ ਸਾਰ ਸੰਗ ਪਾਪਾ ਮਲ ਖੂਪੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਵਸਾਵੈ।

ਆਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲਾ ਸੁਖਮ ਮੈਂ ਜਾਣੇ ਅਸਥੂਲਾ ਚੌਵਰਣਾ ਕੋ ਦੇਹ ਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਵਰਣਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸਕੀ ਗਤ ਹੋਇ ਸਾ ਸੰਗ ਪਾਵੇ ਜਨ ਕੋਇ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਦ ਮੁਤ ਪਾਥਰ ਕੋ ਤਾਰੇ ਸਭ ਰੋਕਾ ਖੁਦ ਨਾਮ ਕਰਿਆ ਰੂਪ ਮੰਗਲ ਗੁਣ ਗਾਮ ਕਾਹੂ ਜੋਗਤ ਕਿਤੇ ਨਾ ਪਈ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਵਨ ਕਾ ਨਿਵਾਸ ਤਿਸ ਕਾ ਨਾਮ ਸਤਿਨਾਮ ਦਾਸ ਆਤਮ ਰਾਮ ਤਿਸ ਨਦਰੀਆ ਦਾਸ ਦਸੰਤ ਪਾਇ ਤਿਨ ਪਾਇਆ

ਹੋਗਾ। ਪਸਰੂ ਆਪੋ ਅੰਤਰੰਗ, ਲਖੇ ਨਾ ਜਾਏ ਪਾ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਕਾਸ, ਪਾਰ ਬ੍ਰਹਮ ਕਰਤਾ ਵਿਨਾਸ। ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਪੈ ਨਿਹਾਲ। ਸਲੋਕ ਹੈ ਉਸਤਤ ਕਰੇ ਅਨੇਕ ਜਨ,

ਪਦੇ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਪਿਹਾਰੀ, ਕਈ ਕੋਟ ਪਰ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੇ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨਤਾ ਰਹੇ, ਕਈ ਕੋਟ ਕਵ ਕਾ ਵਿਚਾਰੈ, ਕਈ ਕੋਟ ਨਵਤ ਨਵ ਧਿਆਪੇ ਨਾਨਕ ਧਰਤੇ ਕਾਂਤਨ ਪਾਵਹਿ, ਕਈ ਕੋਟ ਭੈ ਪਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੈਗੇ ਆਤਮ ਨਿਕੋਰ, ਕਈ ਕੋਟ ਪਰ ਦਰਪ ਕੋਹਿਰੈ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਆਏ, ਕਈ ਕੋਟ ਪਰਦੇ ਪਰਮਾਹੇ, ਜੈਤ ਜਿਤ ਲਾਉ ਤਿਤ ਤੁਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਤਿ ਜੋਗੇ, ਕਈ ਕੋਟ ਰਾਜੇ ਰਪੋਗੇ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖਨ ਵਜਾਏ, ਕਈ ਕੋਟ ਪਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸੀ ਅਰ ਸੂਰ ਨਖੇਤਰ, ਕਈ ਕੋਟ ਦੇਵਦਾਨ ਇੰਦਰ ਸਰ ਛਤਰ, ਸਗਲ ਸਮੋਰੀ ਆਪਣੇ ਸੂ ਤਾਰੇ, ਨਾਨਕ ਜਿਸ ਜਿਸ ਪਾਏ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਸਤਾਰੇ, ਕਈ ਕੋਟ ਰਾਜਸ ਤਾਮਸ ਸਤ, ਕਈ ਕੋਟ ਵੇਦ ਪ੍ਰਾਣ ਸਿਮਤ ਰਸਾਇਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਰਜੀ ਪੈ, ਕਈ ਕੋਟ ਗਿਰੀ ਮੀਰ ਸਵਰਨ ਤੀਬੈ, ਕਈ ਕੋਟ ਜਖ ਕਿੰਨਰ ਪ੍ਰਚਾਰ, ਕਈ ਕੋਟ ਭੂਤ ਪਰੇ ਸੁਕਰ ਮਿਰਕਾਰ, ਸਭ ਤੇ ਨੇ ਸਭ ਹੁੰਤੇ ਦੂ ਨਾਨਕ ਆਪ ਤ੍ਰਿਆ ਭਰਪੂਰ ਹੈ।

ਜੀ ਪਹਿ ਮਰੈ। ਕਈ ਕੋਟ ਬੋਜੋ ਨਿਫਿਰਹਿ, ਕਈ ਕੋਟ ਬੈਠਥੀ ਖਾਹੇ, ਕਈ ਕੋਟ ਕਾਲੇ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮੈਂ ਮੈਂ ਚਿੰਤ, ਜਹ ਜਹ ਪਾਣਾ ਤੈ ਤੈ ਰਾਖੇ ਨਾਨ ਸਭ ਕੇ ਪ੍ਰਾਖੇ ਹਾਥੇ, ਕਈ ਕੋਟ ਪੈ ਪੈ ਰਾਖੇ, ਰਾਮ ਨਾਮ ਸੰਗਤ ਨਵਲਾਗੇ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆ, ਤਿਨ ਕੋ ਮਿਲਿਓ ਪ੍ਰਭੇ ਬਨਾਨ, ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿਨ ਲਾਕਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸਾਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਤ ਕਿਨੋ ਵਿਸਤਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇਕੰਕਾਰ, ਕਈ ਕੋਟ ਕੀਨੇ ਬੋਪਾਲ, ਪ੍ਰਭ ਤੇ ਹੋਏ ਪ੍ਰਮਾਣ ਸਮਾਲ, ਤਾਕਾ ਅੰਤ ਨ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਪ ਬ੍ਰਹਮ ਕੇ ਦਾਤਨ ਹੋ ਤੇ ਆਤਮ ਪ੍ਰਕਾਰ, ਕਈ ਕੋਟ ਤਤ ਕੇ ਬੀਤੇ, ਸਦਾ ਨਿਹਾਰੇ ਕੋ ਨਿਤਰੈ, ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਤਿ ਸਾਧੀ ਜੀ ਪੈ, ਕਈ ਕੋਟ ਨਾਮ ਕੁਨ ਗਾਵੇ, ਆਤਮ ਰਸ ਸਹਿ ਸਮਾਵੈ,

ਕਰਨ ਕਰਨ ਪ੍ਰਭੇ ਕਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਰਹਾਰਣੇ ਜਲ ਥਰ ਮਹਿਰ ਸੋਇ ਅਟ ਪਰੇ ਕਰਨ ਕਰਾਵਨ ਕਰਨੇ ਜੋ ਕਾ ਜੋਤ ਪਾਇ ਸੋਈ ਹੋ ਕਾ ਖਿਨਮੈ ਥਾਪੁ ਥਾਪਣਹਾਰਾ ਤਨਿ ਕਿਰਪਾਰਾ ਪਾਰਾ।

ਆਵੈ ਕਹੋ ਮਾਨਕ ਤੇ ਕਿਆ ਹੋਇ ਆਪੇ ਜੋ ਤਿਸ ਪਾਏ ਸੋਈ ਕਰਾਪੇ ਇਸਕੇ ਹੱਥ ਹੋਈ ਤਾਂ ਸੌਖ ਸਿਰੇ ਜੋ ਤਿਸ ਪਾਏ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਨ ਤੇ ਆਪਣੇ ਆਪ ਬਚੈ ਭਰਮੇ ਫੂਲਾ ਦਹਿ ਦਿਸਤਾਏ ਨਿਮ ਖਮਾਏ ਚਾਰ ਕੁੰਡ ਭਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤੇ ਨਾਨਕ ਤੇ ਜਨ ਨਾ ਮਿਲੈ ਕਿਨ ਮੈਂ ਨੀਚ ਕੀਟ ਕੋਰਾਜ ਪਾਰ ਪ੍ਰਮ ਕਰੀਪਨ ਵਾ ਜਾ ਕਾ ਦ੍ਰਿਸ਼ਟ ਕਛੂ ਨਯਾ ਬੇ ਤਿਸ ਤਤਕਾਲ ਦੈ ਦਿਸ ਪਟਾ ਵੈ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ ਜੀਉ ਪਿੰਡ ਸਭ ਕੀਰਾ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤਿਆ ਬਨਾਈ ਨਾਨਕ ਜੀ ਪੈ ਦੇਖ ਫਡਾਈ ਇਸਕਾ ਬਲ ਨਾਹੀ ਸਾਥ ਕਰਨ ਕਰਾਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਏ ਸੋਈ ਪੰਥੀਅ

ਜਾਵੇ। ਬਹੁਲਸ ਕਰਮਾਨ ਮਾਨਕ ਉਪਰ ਕਰਿਆ ਪਰ ਪੀਤਰ ਤਾ ਕਾ ਹੋਏ ਪਨਾਸ, ਸਭਤੇ ਆਪ ਜਾਣੇ ਪਰਵੰਤ, ਖਿਣਮੇ ਹੋਏ ਜਾਏ ਪਸਮੰਤ, ਕਿਸੇ ਨਾ ਬਦਿਆ ਪੰਕਾਰੀ, ਧਰਮ ਰਾਇਤ ਕਰੇ ਖੁਆਰੇ, ਗੁਰਪ੍ਰਸਾਦ ਜਾ ਕਾ ਮਿੱਟੇ ਅਪਮਾਨ, ਸੋ ਜਾ ਨਾਨਕ ਦਰਕੇ ਪ੍ਰਵਾਨ, ਕੋਟ ਕਰਮ ਕਰੇ ਹੁ ਤਾਰੇ, ਸ਼ਰਮ ਪਾਵੇ ਸਗਲੇ ਬਿਰਤਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਿਦਰਪੈ, ਹਰ ਦਰਕੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕੁਹਾਵੈ, ਤਿਸੈ ਭਲਾਈ ਨਿਕਟ ਨ ਆਵੇ, ਸਰਬ ਕਿਰੇ ਜਾ ਕਾ ਮਨ ਹੋਏ, ਕਹੁ ਨਾ ਤਾਂ ਕੀ ਨਿਮਰ ਸੋਏ, ਜਪ ਲਗ ਜਾਣੇ ਮੁਕਤੇ ਕਛੋਏ, ਤਬ ਕੋ ਸੁਖ ਨਾਹੀ ਕੋਏ, ਜਪ ਇਹ ਜਾਣੇ ਮੈਂ ਕਛ ਕਰਤਾ, ਤਬ ਲਗ ਗਰਭ ਚੋਣ ਮੈਂ ਫਿਰਤਾ, ਜਪ ਤਾਰੇ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਪ ਲਗ ਮੋਹ ਮਗਨ ਸਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕੋ ਛੂਟੈ, ਸਹਿਸ ਖਟੇਲਾ ਕੋਟ ਤਾਵੇ, ਤ੍ਰਿਪਤ ਨਿਆਵੇ ਮਾਇਆ ਪਾਛੇ ਪਾਵੈ।

ਨਾਮ ਰੰਗ ਸਰਸ ਕੋਏ ਬਟਭਾਕੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵ ਨੇ ਆਪਿਆ ਸਦਾ ਸਤਾਨਾ ਕਰ ਜਾਵ ਕਰਨ ਕਰਾਵ ਕਰਨੇ ਹਾਰ ਇਸ ਕੇ ਹਾਥ ਕਾ ਵਿਚਾਰ ਜੈਸੀ ਦਿੜ ਕਰੇ ਤੈਸਾ ਹੋਏ ਆਪੇ ਆਪਿਆ ਪ੍ਰਸ ਹੋਏ। ਜੋ ਕਿਛ ਕੀਨੋ ਸੋ ਆਪਣੇ ਰਾਨ ਸਭ ਤੇ ਦੂਰ ਸਭ ਹੂ ਕੇ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਕਾਪੇ ਅਨੇਕ। ਮਰੇ ਨ ਬਿਸੇ ਆਪੇ ਨ ਜਾਏ ਨਾਨਕ ਸਦੀ ਰਹੇ ਆ ਸਮਾਏ ਆਪ ਉਪਦੇਸੇ ਸਮਝੇ ਆਪੇ ਆਪੇ ਰਚਿਆ ਸਭ ਕੇ ਸਾਰ। ਆਪ ਕੀਨੋ ਆਪਣ ਵਿਸਤਾਰ ਸਭ ਕਛ ਉਸਕਾਉ ਕਰਨੇ ਹਾਸ ਤੇ ਭਿੰਨ ਕਹੋ ਕਿਸ਼ੋ ਥਾਂ ਤਨੰਤਰੇ ਕੈ ਸੋਏ। ਆਪਣੇ ਚਲ ਤੇ ਆਪ ਕਰਨੇ ਹਾਰ ਕੁਤ ਕਰੇ ਰੰਗ ਪਾਰ ਮਨ ਮੇ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਸਵਾਮੀ ਗੁਰ ਪ੍ਰਸਾਦ ਕਿਨੇ ਵਖਿਆਨੀ। ਸੱਚ ਸੱਚ ਸਤ ਸਭ ਕੀਨਾ ਕੋਟ ਮੱਧੇ ਕਿਨ ਬਿਰਦੇ ਚੀਨਾ ਭਲਾ ਭਲਾ ਭਲਾ ਤੇ ਰੂਪ ਸੁੰਦਰ ਪਾਰੇ ਅਨੂਪ।

ਸੰਤ ਸਰਣ ਜੋ ਜਨ ਪਰੈ ਸੋ ਜਨ ਉਦਣ ਹਾਰ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਪਦੇ ਸੰਤ ਕੈ ਦੁਖਨ ਯਾਰ ਜਾ ਕਟੈ ਸੰਤ ਕੈ ਦੁਖਨ ਜਮ ਤੈ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤਿਹੀਨ ਸੰਤ ਕੈ ਹੱਥੇ ਕੋ ਰੱਖੇ ਨਾ ਕੋਈ ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਪੀਤਰੈ ਸੰਤ ਕੈ ਦੁਖਨ ਤੇ ਮੋਹ ਭਵੈ ਸੰਤਨ ਕੈ ਦੁਖਨ ਕਾ ਜੋ ਲਭੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰੈਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤਿਸਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਹਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚਨ ਜਾਏ ਸੰਤ ਦੁਖੀ ਕਾ ਥਾਵ ਕੋ ਨਾਏ ਨਾਨਕ ਸੰਤ ਪਾਵੇ ਤਾਂ ਪੀ ਗਤ ਪਾਏ ਸੰਤ ਕਾ ਨਿੰਦਕ ਮਹਾਂ ਤਤਾਏ ਸੰਤ ਕਾ ਨਿੰਦਕ ਅਖਿਣ ਟਿਕ ਨ ਪਾਏ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨ ਸੰਤ ਪਾਵੇ ਤਾਂ ਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਜਲ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੇ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਟਾਉ ਨਾਨ ਸੰਤ ਪਾਵੇ ਤਾਂ ਲੈ ਮਲਾਇ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨ ਪਹੁੰਚੇ ਸੰਤ ਕੇ ਦੁਖੀ ਕੁਦਿਆਨ ਭਰਮਾਈਐ ਸੰਤ ਕਾ ਦੁਖੀ ਉਜਲ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਪਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਆਪਨ ਬੀਜਾ ਪੇ ਖਾਏ ਸੰਤ ਕੇ ਦੁਖੀ ਕੋਵਨ ਰਾਖਣ ਹਾਰ ਨਾਨ ਸੰਤ ਪਾਵੇ ਤਾਂ ਲੇ ਉਪਾਰ ਸੰਤ ਕਾ ਦੁਖੀ ਉਬਲ ਲਾਏ ਜਿਉ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਭਾਵ ਕੀਰਤਨੀ ਤਰਾਪੈ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉ ਫੁਆੜ ਤਿਲ ਖੇਤ ਮੈਂ ਦਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁਰੇ ਪਿਆ ਨਾਨਕ ਦੁਤ ਪਾਏ ਸੋਈ ਥਿਆ ਸੰਤ ਕਾ ਦੁਖੀ ਬਿੜ ਰੂਪ ਜਾਏ ਸੰਤ ਕੇ ਦੁਖੀ ਕੋ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਏ ਸੰਤ ਕਾ ਦੁਖੀ ਨਾ ਮਰੈ ਨਾ ਜੀ ਪਾਏ ਸੰਤ ਕੇ ਦੁਖੀ ਕੀ ਪੁੱਜੈ ਨਿਆਸਾ ਸੰਤ ਕਾ ਦੁਖੀ ਉਚਰੇ ਨਿਰਾਸਾ ਸੰਤ ਕੈ ਦੁਖ ਨ ਤਿਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਣੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਸਹਿਤਿਆ ਬੋ ਸਾਧ ਕਰਾ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਤੀਆ ਆਪਣਾ ਖੇਲ ਆਪ ਕਰਣੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਬਟ ਪਾਗੇ ਨਾਨਕ ਜਨ ਸੇ ਸਰੋਕਾ

ਲਾਗੇ ਆਏ। ਮਾਰੇ ਰਾਖੇ ਕੂ ਆਪ ਮਨ ਕਖਸ਼ ਨਾਈ ਹਾ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਾਖੰਡ ਪੁਰੋਏ। ਸਿਮਰ ਸਿਮਰ ਸਿਮਰ ਪ੍ਰਸ ਹੋਏ, ਨਾਨਕ ਪਿਉ ਨ ਲਾਗੇ ਕੋਏ। ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਪਿਹਾਰ। ਨਿਰਮਲ ਰਸ ਨਾਮ ਪਿਓ ਸਦਾ ਸੁਹਿਲਾ, ਕਰ ਲਹਿ ਜੀਓ ਨੈਨੋ ਪੇ ਠਾਕਰ ਕਰ ਅੰਗ ਸਾ ਸਮ ਬਿਨਸੇ ਸਤਸੰਗ। ਚਰਨ ਚਲੋ ਮਾਰ ਖੁਪਿਨ ਮਿਟੇ ਪਾਜ ਪਿਆਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰ ਕੇ ਨਾਨਕੂ ਜਨਮਤਾ। ਬਟ ਪਾਗੀ ਤੇਜਾਂ ਜਖ ਮਾਏ, ਸਦਾ ਸਤਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਰੇ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੇ, ਸਦਾ ਸਤਾ ਜਾਣ ਤੇ ਸੁਖੇ।

ਗੁਣ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਜੈ, ਤਿਸਕੇ ਜਾਣੋ ਤਿਸਨਾ ਬੁਝੈ। ਸਾਰ ਸੰਗ ਹਰ ਹਰ ਜਸ ਕਹਿਤ, ਸਰਬ ਰੂਪ ਤੇ ਊ ਹਰ ਜਨ ਰਹਿ। ਅਨਦਨ ਕੀਰਤਨ ਕੇਲ ਬਖਿਆਨ, ਗ੍ਰਹਿਸਥ ਮੈਂ ਸੋਈ ਨਿਰਪਾਨ। ਏਕ ਉਪਰ ਜਿਸਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸਮਨ ਭੂਖ, ਨਾਨਕ ਤਿਸਨ ਲਾਗੇ ਦੁਖ। ਜਿਸ ਕੋ ਹਰ ਪ੍ਰਮਨ ਚਿਤ ਆਪੇ, ਸੋ ਸੰਸੇਲਾ ਨਹੀਂ ਡਰਾਵੇ। ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦਿਟਾ, ਆਪਣੇ ਕਾਰਜ ਮੈਂ ਆਸਮਾ। ਸੋਦਤ ਸੋਦ ਸੀਜਿਆ, ਗੁਰਪ੍ਰਸਾਦ ਤਸ ਬੂਜਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕਿਸ ਜਨਮੈ ਨਹਿ ਕਿਛ ਮਰੇ, ਆਪਣ ਚਾਤ ਆਪ ਹੀ ਕਰੈ। ਆਪਣ ਜਾਵਨ ਦਿਸ਼ਟਿਆਂ ਦਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਪੇ ਆਪ ਸੁਲਮੇ ਆਪ, ਅਨਕ ਜੁਗਤ ਰਚ ਥਾਪਿਓ ਥਾਪ। ਅਬਨਾਸੀ ਨਾਇ ਕਿਰਖਣ, ਧਾਰਨ ਤਾਰੇ ਹੋ ਬ੍ਰਹਮੰਡ। ਅਲਖ ਪੇ ਪੁਰ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾ ਬੰਤ, ਸਰ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵ ਸਲ ਉਦਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ। ਹੁਣ ਕੀ ਸੇਵਾ ਸੋਈ ਲਾਕੈ, ਜਿਸਨੂੰ ਕਿਰਪਾ ਕਰੇ ਬਿਭਾਗੈ। ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਰ ਪੁਰਖ ਉੱਤਮ ਕਰਮਾਨ। ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿਜ ਸਪਾਏ ਹੋਵੇ ਸੋ ਹੋਏ, ਕਰਣੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਰਕਾਨਾ, ਜੈਸਾ ਸਾ ਤੈਸਾ ਦਿਟਾਨਾ। ਜਿਸ ਤੇ ਉਪਜੈ ਤਿਸ ਮਾਏ ਸਮਾਏ, ਹੋਏ ਸੁਖ ਨਦਾਨ ਉਨਹੂ ਬਨਿਆਏ। ਆਪ ਸੁਖੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ। ਜਾ ਕੇ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ। ਅਠਪਦੇ ਟੂਟੀ ਗਨ ਹਰ ਗੁਪਾਰ, ਸਰ ਦੀਆਂ ਪੇ ਪ੍ਰਪਾਰ। ਸੁਰ ਕੀ ਚਿੰਤਾ ਜਿਸੁਨ ਮਾਏ, ਤਿਸ ਤੇ ਬਿਰਥਾ ਕੋਈ ਨਾਏ। ਰੀਮਨ ਮੇਰੇ ਸਦਾ ਹਰ ਚਾਪ, ਅਬਨਾਸੀ ਪ੍ਰਯਾਪੇ ਆਪ। ਆਪਨ ਕੀਆ ਕੁਛ ਨ ਹੋਏ, ਜਿਸੋ ਪ੍ਰਾਣੀ ਲੁਚੈ ਕੋਏ। ਤਿਸ ਬਨ ਨਾਏ ਤੇਰੇ ਕਿਛ ਕਾਮ, ਗਤ ਨਾਨਕ ਜਾਪੇ ਖਰਨਾਮ। ਰੂਪ ਬੰਤੋਏ ਨਾਈ ਮੂਹੈ, ਪ੍ਰਭ ਕੀ ਜੋਤ ਸਰ ਘਟ ਸੋਹੈ।

ਦਾਵੇ ਜੇ ਕੋ ਹੋਏ ਬਹਿ ਦਤਾਰ ਤਿਸ ਤਿਨ ਹਰ ਜਾਣੇ ਕੋ ਪਾਰ ਜਿਸ ਕੋਲ ਪ੍ਰਸਾਦ ਟੂਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਤਮਨ ਜੋ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਤ ਜੋਤ ਪ੍ਰਟਾਵੈ

ਲਿਖਿਆ ਪਾਈਐ ਦੁਖ ਸੁ ਪ੍ਰਦੇਵਨ ਹਾਰ ਅਵਰਤਿਆ ਤੂੰ ਤਸੈ ਚਿਤਾ ਜੋ ਕਛ ਕਰੇ ਸੋਈ ਸੁਖ ਮਾਨ ਭੁਲਾ ਕਾਇ ਫਿਰਿਆ ਜਾਨ ਕੌਣ ਬਰਤੇ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਨਾਮ ਨਾਮ ਜਪ ਫਿਰਦੇ ਮਾਇ ਨਾਨ ਪਾਸੇ ਤੀਖਰ ਜਾਏ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇ ਤਜ ਅਭਿਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ

ਹਰਿ ਚਰਨ ਸਾਧਕੇ ਤੁਧ ਪੀਉ ਅਰਪ ਸਾਧ ਕੋ ਆਪਣਾ ਜੀਉ ਸਾਧਕੇ ਤੁਰ ਕਰੋ ਇਸ਼ਨਾਨ ਸਾਧ ਉਪਰ ਜਾਇਏ ਕੁਰਬਾਨ ਸਾਧ ਸੇਵਾ ਭਾਗੇ ਪਾਈਐ ਸਾਧ ਸੰਗਤ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੇ ਹਰ ਕੁਨ ਗਾਏ ਅੰਮ੍ਰਿਤ ਰਸ ਚਾਖੇ ਉਠ ਕਈ ਸੰਤੇ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਪਾਲਣ ਹਾਰ ਭੁਖੇ ਕੋ ਦੇਵਤੇ ਆਧਾਰ ਸਰਪਨ ਦਾਨ ਜਾਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾਉ ਕਰਣੇ ਜੋਗ ਤਿਸ ਬੰਧੂ ਸਰ ਹੁਆ ਨ ਹੋਗਾ ਜਪ ਜਾਨ ਸਦਾ ਸਦਾ ਦਰਾਣੀ ਸਭ ਤੇ ਉੱਚ ਨਿਮਰੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਮਰਥੀਆ ਜਾ ਕੇ ਮਨ ਗੁਰ ਕੇ ਪ੍ਰਤੀ ਤਿਸ ਜਨ ਆਪੇ ਹਰਿ ਪ੍ਰਚੀਤ ਭਗਤ ਸੁਣੀਐ ਤੇ ਲੋਇ ਜਾ ਕੇ ਹਿਰਦੇ ਕੋ ਹੋਏ ਸੱਚ ਕਰਣੀ ਸਤਾ ਕੀ ਰਹਿਤ ਸੱਚ ਹਿਰਦੇ ਸਤਿ ਮੁਖ ਐਤ

ਨਾਨਾ ਬਿਲਕੁਲ ਬਣ ਪਣਾਈ ਆਪਣੀ ਕੀਮਤ ਆਪੇ ਪਾਏ ਸਭ ਘਟ ਤਿਸਕੇ ਸਭ ਤਿਸਕੇ ਠਾਪ ਜਪ ਜਪ ਜੀ ਪੈ ਨਾਨਕ ਨਾਮ ਨਾਮ ਕੇ ਤਾਰੇ ਸੋਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਬੇ ਪ੍ਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਗਲ ਪਤਾ ਨਾਮ ਕੇ ਤਾਰੇ ਸੋਲੇ ਕਾ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਉਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕਿਰ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤ ਪੁਰਸ ਮੈਂ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਰ ਸਤ ਸਤ ਉਤਪਾਦ ਸਤ ਕਰਣੀ ਨਿਰਮਲ ਨਿਰਮਲੇ ਜਿਸੇ ਬਜਾਏ ਤਿਸੇ ਸਭ ਭਰੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਿਰ ਦੇ ਪ੍ਰਵੇਸ਼ ਸਤ ਨਿਰਤ ਬੁੱਧੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤਕਤ ਜਿਸ ਕੀ ਸ੍ਰਿਟ ਸੁਕਰਣੇ ਹਾਰ ਅਵਨ ਭੂਤ ਕਰਤੇ ਵਿਚਾਰ ਕਰਤੇ ਕੀ ਮਿਤਨ ਜਾਣੇ ਕੀਆ ਨਾਨਕ ਜੋਤ ਪਾਇ ਸੋਬਰਤੀਆ ਬਿਸਮਨ ਬਿਸਮ ਪਏ ਸਮਾਦ ਜਿਨ ਪੂਜਿਆ ਤਸਾ ਸਵਾਦ ਪ੍ਰਭ ਕੇ ਰੰਗ ਰਾਚਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾ ਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵੱਡ ਪਾਗੇ ਜਨ ਕੈ ਸੰਗ ਇਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਪ੍ਰਪਾਇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋਸੇ ਪੈ ਸੱਚ ਅੜਪਦੇ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਝਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਮ ਤਨ ਮੂਲ ਪਛਾਨਿਆ ਜਾ ਕਰ ਹਿਰਦੈ ਵਿਸਵਾਸ ਪ੍ਰਯਾ ਤਤ ਗਿਆਨ ਤਸਮਨ ਪ੍ਰਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਏ ਦੇ ਪਦ ਖਡਾਈ ਤਾਕੋ ਭੈਣਾ ਕਹਿਣਾ ਜਾਏ ਬੁਝੇ ਬੁਝਣ ਹਰ ਬਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਮਰ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਧਾਰੇ ਨਾਨਕ ਸੋ ਸੇਵ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰਪ ਰਾਖੇ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਆਪ ਪਤ ਰਾਖੇ ਤਾਂ ਕਿ ਗਤ ਮਿਤ ਕੋਈ ਨ ਰਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਪ੍ਰਟਾਇਆ ਨੇਕੀ ਕੀਰੀ ਮੈਂ ਕਰ ਰਾਖੈ ਭਸਮ ਕਰੇ ਲਸਕਰ ਕੋਟ ਲਾਖੈ

ਪਛਾਣੈ ਤਿਸਕੀ ਮਹਿਮਾ ਕੌਣ ਬਖਾਨੁ ਤਿਸਕਾ ਗੁਣ ਕਹਿ ਇਕ ਨ ਜਾਣੁ ਆਠ ਪੈ ਪ੍ਰਭ ਸੇ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਏ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਭ ਥੋਕਾ ਦਾਤਾ ਤਿਸਕੀ ਸਰਨ ਸਭ ਸੁਪਾਏ ਤਿਸ ਕੈ ਦਰਸ ਸਭ ਪਾਪ ਮਿਟਾਵੇ।

ਨਾਨਕ ਤਿਸ ਜਨ ਕੇ ਪੂਜੋ ਸਤ ਪੈ ਸਲੋਕ ਸਤਿਪੁਰਖ ਤਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਵਟ ਪਦੇ ਸਤਿਗੁਰ ਸਿੱਖੀ ਕਰੈ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆ ਸਿੱਖੀ ਗੁਰ ਦੁਰਮਤ ਮਰ ਹਿਰੈ ਗੁਰਬਤਨੀ ਨਾਮ ਉਤਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਰਤ ਪਰਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਅਨਰ ਸਮਾਰੇ ਗੁਰ ਕੇ ਗ੍ਰਹਿ ਹੈ ਸਿਵ ਤੁਰੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਾਰ ਕਛ ਨਾ ਚਨਾ ਪੇ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਨੈ ਕਾਮੀ ਤਿਸ ਕੋ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਮ ਅਨਖ ਬਾਰ ਗੁਰ ਕੋ ਬਰਜਾ ਸਰਪ ਨਿਦਾਨ ਜੀ ਅਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕ ਹੈ ਆਪਣੇ ਕਿਰਪਾਰਮ ਸਹਿ ਸਿਆਨ ਭਲਿਆ ਨ ਜਾਈਐ ਨਾਨਕ ਐਸਾ ਗੁਰਬਿਟ ਭਾਗੀ ਪਾਈਐ ਸਫਰ ਦਰਸਨ ਭੇਦ ਪੁਨੀਤ ਪਰਸਾ ਚਰਨ ਗਤ ਨਿਮਰੀਤ ਭੇਟ ਸੰਗ ਰਾਮ ਕੁਨ ਰਪੈ ਪਾ ਬ੍ਰਹਮ ਕੀ ਦਰ ਕੇ ਗਵੈ ਸੁਨ ਕਰ ਬਚਨ ਕਰਨ ਖਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭਿਖਿਓ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਏ ਤਸਲੇ।

ਤੇ ਸਿਮਰਹਿ ਹੈ ਸਤਿ ਬਲਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਜਪਨ ਹੈ ਇਹੋ ਹਰਿ ਸੁਪਾਵੇ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਟੇ ਗੁਣਤਾ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਰੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨ ਪਰ ਮੋਹ ਦੁੱਖ ਤਹਿ ਤੇ ਨਾਸੇ ਤਤ ਮੈ ਠਣ ਫੁਰਤਾਈ ਅੰਤ ਪਿਆ ਦੁੱਖ ਨਾ ਠੇ ਪਾਏ ਜਨ ਮਰਨ ਕੇ ਮਿਟਿਆ ਦੇ ਸਾਧੂ ਕੇ ਪੂਰਨ ਉਪਦੇਸ ਹੈ ਪਹੁ ਚੁਕਾ ਨਿਰਭੋਇ ਬਸੈ ਸਗਲ ਬਿਆਦ ਮਨ ਤੇ ਖੈ ਨਸੈ ਜਿਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪ ਨਾ ਮੁਰਾਰੀ ਥਿਤ ਪਾਈ ਚੁਕੇ ਪ੍ਰਮੁਖ ਅਪਨ ਸੁਨ ਨਾਨਕ ਹਰਿ ਹਰਿ ਜਸ ਸ੍ਰਵਣ ਨਿਰਗੁਣ ਆਪ ਸਰਗੁਣ ਪਿਓਈ ਕਲਾ ਧਾਰ ਜਿਨ ਸਗਰੀ ਮੋਈ ਆਪਣੇ ਚਰਤ ਪ੍ਰਯਾਪਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਫੇ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੇ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ

साथ गए। मन तने अंतर एक प्रभ राता, गौर प्रसाद ननक एक जाता सलोका।

ਜਾਤਕ ਜਨਜਾਤੀ ਪ੍ਰਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਚਨਾ ਕੀ ਮਾਗੋ ਧੂਰ ਪਾਪ ਬ੍ਰਹਮ ਸਰਦਾ ਪੂਰ ਸਦਾ ਸਦਾ ਪਉ ਕੇ ਗੁਣ ਗਾਵੋ ਸਾਧ ਸਾਧ ਪ੍ਰਤਮੇ ਧਿਆਵੋ ਚਰਨ ਕਰਨ ਸੋ ਲਾਗੇ ਪ੍ਰੀਤ ਭਗਤ ਕਰੋ ਪਉ ਕੀ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮਾਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਸੁਪਾਏ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਣਿਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਬਲਾ ਬਟਪਾ ਕੇ ਜਪਿਆ ਪ੍ਰਸ ਹੋਏ ਨਾਨਕ ਨਾਮ ਤੇ ਸੁਖ ਹੋਏ।

ਕਾਲ ਅਨਾਥ ਨਾਥ ਗੋਬਿੰਦ ਗੋਪਾਲ ਸਭ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾ ਪਹੁੰਚਣਾ ਕੇ ਪ੍ਰਾਣੇ ਦਾ ਜੋ ਜੋ ਜਪੈ ਸੋ ਹੋਏ ਪੁਨੀਤ ਪਾਤ ਪਾਏ ਲਾਭੇ ਮਨਹੇਤ।

ਆਏ ਅਨਕ ਰਾਜ ਪੋਪੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀ ਤ੍ਰਿਸ਼ਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਵਸੈ ਪੂਰਨ ਗੁਰਮੰਤ ਸਾਰ ਸੰਗ ਪ੍ਰਭ ਦਿਉ ਨਿਪਾਸ ਸਰਬ ਸੁਖ ਨਾਨ ਪ੍ਰਗਾ ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇ ਪ੍ਰਜਾ ਪਾਠ ਪਦੇ

ਵੈ ਕਰਨ ਕਰਾਵਨ ਕਰਣੇ ਹਾਰ ਨਾਨਕ ਕਰਤੇ ਕਾ ਨਾਇ ਸਮਾਰ ਜਾਵੇ ਆਪਣੀ ਸੁਭਾ ਆਪਣ ਸਭ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਧ ਪਾਈ ਜੇ ਸਰਬ ਕਲਾ ਪੇ ਪਰਬੀਨ ਤੈ ਬੇਦ ਕਤੇਵ ਕਾ ਕੋਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਅਪਸਗਨ ਕਾ ਵਿਚਾਰੈ ਜੇ ਆਪਣ ਊਚੇ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਪਏ ਬਿਸਮਨ ਬਿਸਮ ਰਹੇ ਬਿਸਮਾ ਨਾਨਕ ਆਪਣੀ ਗਜਾ ਨੂੰ ਆਪ ਜੈ ਅਛਲ ਛੇਦ ਪੇ ਸਮਾ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੇ ਕੁਣ ਕਾ ਨਾਹੀ ਪਰਵੇਸ ਜੈ ਏਕ ਏਕ ਏਕ ਭਗਵੰਤਾ ਤੇ ਕੌਣ ਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪਾ ਪਤਿਆਰਾ ਤੈ ਕੌਣ ਕਥੇ ਕੁਣ ਸੁਣੇ ਹਾਰਾ ਬਹੁ ਪਿਆੰਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚ ਪ੍ਰਪੰਚ ਕਾਰ ਤੇ ਕੁਣ ਮੈਂ ਕਿਨੋ ਵਿਸਤਾਰ ਪਾਪ ਪੁੰਨ ਤੈ ਪਈ ਕਹਾਵਤ ਕੋ ਨਰਕ ਕੋ ਸਰਬਨ ਚਾ

लावै बेसमार अथाह कंते तोलै जो बलावो तो नानक दास बोलै सलोकै।

ਸਵਾਵ ਆਠ ਪਹਿਰ ਪ੍ਰਾਪੇ ਕੋ ਨੇਰਾ ਮਿਟਿਆ ਗਿਆਨ ਬਿਨਸੇ ਅੰਧੇਰਾ ਸੁਨ ਪਦੇ ਹਿਰਦੇ ਵਸਾ ਮਨ ਛੇ ਨਾਨ ਫਲ ਪਾਵ ਹਰਤ ਭਰਤ ਦੁਇਲ ਸਵਾ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰਖੀ ਪੂਰੀ ਦੇਖਿਆ ਜਿਸਮਨ ਵਸੈ ਤਸਾ ਪ੍ਰੀਖਿਆ ਮਨ ਤਨ ਨਾਮ ਚ ਭੁੱਲ ਵਿਲਾਏ ਦੁਖ ਦਰਦ ਮੰਤੇ ਪੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਖਾ ਨਿਬੈ ਖੇਵ ਤੁਮਾਰੀ ਏਕਾ ਟੇਕ ਰੱਖੋ ਮਨਵਾਏ ਨਾਨਕ ਭਉ ਨ ਆਵੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਪਰੇ ਰਾਖਣ ਹਾਰ ਧਿਆਏ ਨਿਰਭਉ ਜਪੈ ਸਰ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਵ ਰਾਖੇ ਤਸਨਾਈ ਦੁਖ ਨਾਮ ਜਪਤ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਚਨ ਕੋ ਕੋਇ ਨ ਪੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੇ ਦ੍ਰਿਸ਼ਟ ਦਰਸ਼ਨ ਪੇਖ ਤੁਧ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਫਰ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਵਸੇ ਸੋ ਹੋਤ ਨਿਹਾ ਤਾਕੇ ਨਿਵਟ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆ ਸਲੋਕ ਗਿਆਨ ਅੰਜਨ ਗੁਰਤਿਆ ਅਗਿਆਨ ਅੰਧੇਰ ਪਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਫਰਗਾ ਸਾਹਿਬ ਪਦੇ ਸੰਤ ਸੰਗ ਅੰਤ ਪੜੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕਸ ਕਟਮਾਏ ਅਨਕ ਨੰਗ ਨਾਨਾ ਦਿਸ਼ਟਾਏ ਨੌ ਨਿਦਿਅਮ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਬਿਸਰਾਂ ਸੁਨ ਸਮਾਦ ਅਨਹਤੇ ਨਾਲ ਕਹਿਣ ਨ ਜਾਈ ਅਚਰ ਬਿਸਮਾ ਤਿੰਨ ਦੇਖਿਆ ਸੇ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਕਰ ਵਿਆਹ ਪ੍ਰਿਆ ਭਗਵੰਤ ਧਰਨ ਮਾਇ ਅਕਾਰ ਪਿਆਰ ਸਭ ਲੋਕ ਪੂਰਨ ਪ੍ਰਤਪਾਰ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਖਿਆ ਤੈਸਾ ਕਰਮ ਪੌਣ ਪਾਣੀ ਬਿਸੰਤਰ ਮਾਏ ਚਾਰ ਕੁੰਟ ਦਰਸੇ ਸਮਾਏ ਤੇਤੇ ਪੰਨਈ ਕੋਟਾ ਗੁਰਪ੍ਰਸਾਦ ਨਾਨ ਸੁਪਾ ਬੇਤ ਪ੍ਰਾਣ ਸਿਮਰਤ ਮੈਂ ਦੇਖ ਸੱਸੀ ਅਰ ਸੂਰ ਨਖਤਰ ਮੇਕ ਬਾਣੀ ਪ੍ਰੋਕੀ ਸਭ ਕੋ ਬੋਲਿਆ ਪੇਡੋ ਨ ਕਬਹੂੰ ਡੋਲੈ ਸਰਬ ਕਲਾ ਕਰਖੇਲੇ ਖੇਰ ਮੋਲ ਨ ਪਏ ਗੁਣਿਆ ਮੋਰ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਹੋ ਸਵਾਮੀ ਓਰ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਵਿਸਾ ਸੰਤ ਜਨਾ ਕਾ ਭੇਖਣ ਸਾ ਬ੍ਰਹਮ ਸੰਤ ਜਨਾ ਕੇ ਹਿਰਦੇ ਸਾ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਪ ਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀ ਰਹਿਤ ਸਤ ਬਚਨ ਸਾਧੂ ਸਭ ਕੈ

ਆਪ ਜਾਏ। ਸਰਬ ਭੂਤ ਆਪ ਵਰਤਾਰਾ, ਸਰਬ ਨਾਨਕ ਭੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣੈ। ਆਪਨ ਜਾਨ ਖੇਰ ਪਨਾਇ ਆਗਿਆਕਾਰੀ ਕੀਨੀ ਮੈਂ, ਸਭ ਕੇ ਮੱਧ ਅਲਿਪਤ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲੈ ਸਮਾਏ। ਇਸ ਤੇ ਹੋਏ ਸੁਣਾਈ ਬੁਰਾ, ਉਰੇ ਕਹੋ ਕਿਨੇ ਕਿਛ ਕਰਾ। ਆਪ ਲਾ ਕਰਤੂ ਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਜ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਸ ਹੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨਿਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਪਨ ਕਾ ਇਹ ਸੁਭਾਉ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ ਨਾ।

ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਤ ਸਾਤ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋਤਰੰਗ ਸੰਜਨਾ ਕੀ ਧੁਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਦਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਰ ਸਹਿਜ ਆਨੰਦ ਸਾਰ ਸੰਗ ਪਰ ਪਰਮਾਨੰਦ ਨਰਕ ਨਿਵਾਰ ਉਦਾਰੁ ਜੀਉ ਗੁਣ ਗੋਬਿੰਦ ਅੰਮ੍ਰਿਤ ਰਸਿਉ ਚਿਤ ਚਿਤ ਵੋ ਨਾਰਾਨੇਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆ ਦੁਖ ਭੰਜਨ ਪੂਰਨ ਕਿਰਪਾਲ

0: ਰੰਗ ਜੈ ਜੈ ਸ਼ਬਦ ਅਨਾਹਤ ਪਾਜੇ ਸੁਣ ਸੁਣ ਅੰਧ ਕਰੇ ਪ੍ਰਗਾ ਜੈ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸਰਨ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਯਾਪ ਮਿਲਾਏ ਮਿਟ ਕੇ ਪੈਰ ਪਏ ਸਵਰੇ ਨਮਤ ਨਾਮ ਸਾਧ ਸੰਗ ਰਹਿਣ ਸੋ ਪ੍ਰਸੰਨ ਭਈ ਗੁਰਦੇਵ ਪੂਰਨ ਹੋਏ ਸੇਵ ਕੇ ਸੇਵ ਹਾਰ ਜੰਜਾਲ ਵਿਕਾਰ ਤੇ
1: ਰਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਮਿਹਿ ਕੇ ਪਰਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਹਤ ਨਿਧਾਨ ਸਰਬਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਭੌਰ ਨ ਹੋਵੇ ਆਵਣ ਜਾਣ ਹਰ ਤਨ ਘਾਟ ਚੱਲੇ ਜਿਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖਿਮ ਸ਼ਾਂਤ ਰਿਧ ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇ ਤਾ ਹੋਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰੇ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤੇ ਜਨ ਆਵੇ ਹਰ ਪਵਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤ ਕਾਲੀ ਉਧਾਰੈ ਨਿਰਮਲ ਸ਼ੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਇ ਸਮਾਨੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸ਼ੋਭਾ ਬਨੇ ਨਾਨਕ ਏ ਗੁਣ ਨਾਮ ਸੁਖਮਣੀ ਸਭ ਤੇ ਉੱਚਤਾ ਕੀ ਸ਼ੋਭਾ ਬਨੇ ਨਾਨਕ ਵੇ ਗੁਣ ਨਾਮ ਸੁਖਮਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਏ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਭਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ
0: ਪਿਤਾ
1: ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਸੇਵਕ ਪਰਿਵਾਰ, ਕੁਲਤਾਰ ਸਿੰਘ ਬੇਦੀ, ਭਾਈ ਬਲਜੀਤ ਸਿੰਘ ਲਖਮਾਨ, ਭਾਈ ਗੁਰਨੀਤ ਸਿੰਘ ਲਖਮਾਨ ਅਤੇ ਪੁਨੀਤ ਸਿੰਘ ਲਖਮਾਨ ਪਰਿਵਾਰਾਂ ਵੱਲੋਂ ਸਵਰਗਵਾਸੀ ਹਰਭਜਨ ਸਿੰਘ ਨਾਗਪਾਲ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਤਿਨ੍ਹਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਅੰਤਿਮ ਅਰਦਾਸ ਦੇ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਵਿਛੜੀ ਹੋਈ ਰੂਹ ਦੀ ਕਲਿਆਣਤਾ ਅਤੇ ਪਰਿਵਾਰ ਦੇ ਭਾਣਾ ਮੰਨਣ ਦੇ ਬਲ ਵਾਸਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕੀਤੀ ਹੈ। ਕਹੇ ਕਬੀਰ ਸੁਨੋਹਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਤੇ ਮਾਂ ਵਾਕ ਅਨੁਸਾਰ ਭਾਈ ਹਰਭਜਨ ਸਿੰਘ ਨਾਗਪਾਲ ਕੋਲੋਂ ਜੀਵਨ ਦੀ ਯਾਤਰਾ ਤੈਅ ਕਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਭੁੱਲਾਂ ਨੂੰ ਨਾ ਚਿਤਾਰਦਿਆਂ ਸਤਿਗੁਰੂ ਸਦੀਮ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਇਸ ਮੌਕੇ 'ਤੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਹੁੰਚ ਕੇ ਪਰਿਵਾਰ ਦੀ ਮੋਰਲ ਸਪੋਰਟ ਕੀਤੀ ਹੈ, ਪਰਿਵਾਰ ਦਾ ਦੁੱਖ ਵੰਡਾਇਆ ਹੈ। ਪਰਿਵਾਰ ਵੱਲੋਂ ਆਪ ਸਮੂਹ ਸੰਗਤਾਂ ਦਾ ਧੰਨਵਾਦ। ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਜ਼ਰੂਰੀ ਬੇਨਤੀ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਬਣ ਰਹੀ ਨਵੀਂ ਇਮਾਰਤ ਦਾ ਟੱਕ ਜੋ ਹੈ, ਨੀਂਹ ਪੱਥਰ ਕੱਲ੍ਹ ਦੁਪਹਿਰ 1 ਵਜੇ ਰੱਖਿਆ ਜਾਵੇਗਾ। ਜਿਸ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਲੜੀਵਾਰ ਦੀਵਾਨਾਂ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਨੇ, ਅੱਜ ਵੀ ਭਾਈ ਸਾਹਿਬ 7:30 ਤੋਂ 8:30 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਸਰਵਣ ਕਰਾਉਣਗੇ ਔਰ ਆਉਣ ਵਾਲੀ 23 ਤਰੀਕ ਤੱਕ ਇਹ ਸਮਾਗਮ ਇਸੇ ਤਰੀਕੇ ਨਾਲ ਚੱਲਣਗੇ ਅਤੇ ਕੱਲ੍ਹ ਦੁਪਹਿਰ 1 ਵਜੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਦਰਬਾਰ ਸਾਹਿਬ ਦੇ ਅਰਦਾਸੀਏ 5 ਪਿਆਰਿਆਂ ਦੀ ਅਗਵਾਈ ਵਿੱਚ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਅਰਦਾਸ ਬੇਨਤੀ ਕਰਕੇ ਨਵੇਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣਗੇ। ਸੋ ਆਪ ਸਮੂਹ ਸੰਗਤਾਂ ਨੂੰ ਹਾਰਦਿਕ ਤੌਰ 'ਤੇ ਸੱਦਾ ਵੀ ਔਰ ਬੇਨਤੀ ਵੀ, ਆਪ ਜੀ ਨੇ ਜ਼ਰੂਰ ਹੁੰਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਹੁਣ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵੈਨਿਕ ਕਿਰਤਨ ਦੀ ਸੇਵਾ ਪ੍ਰਵਾਨ ਕਰਨ ਜੀ ਅਗਲੇ ਸਮੇਂ ਲਈ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਪਾਸੋਂ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸ਼੍ਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ। ਸੋ ਭਾਈ ਸਾਹਿਬ ਨੂੰ ਬੇਨਤੀ ਹੈ ਪਾਵਨ ਗੁਰਬਾਣੀ ਦੇ ਸ਼ਬਦ ਨਾਲ ਜੋੜਨ ਦੀ ਕਿਰਪਾਲਤਾ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਿੰਦਰ ਸਿੰਘ ਜੀ ਅਤੇ ਭਾਈ ਹਰਜਿੰਦਰ ਸਿੰਘ ਜੀ ਦੇ ਜਥਿਆਂ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਇਹ ਜੋ ਵਿਸ਼ੇਸ਼ ਦੀਵਾਨ ਪਿਛਲੇ ਹਫ਼ਤੇ ਤੋਂ ਚੱਲ ਰਹੇ ਹਨ, ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹੀ ਹਾਂ ਕਿ ਕੱਲ੍ਹ ਨੂੰ ਜੋ ਵਿਸ਼ੇਸ਼ ਪ੍ਰੋਗਰਾਮ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੁਰੂ ਕਰਨ ਵਾਸਤੇ ਹੋਣ ਜਾ ਰਿਹਾ ਹੈ, ਉਸ ਨੂੰ ਸਮਰਪਿਤ ਹਨ। ਅੱਜ ਦੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਪਹਿਲਾਂ ਜੋ ਹੈ ਨਾਗਪਾਲ ਪਰਿਵਾਰ ਵੱਲੋਂ ਜੋ ਸੁਖਮਨੀ ਸਾਹਿਬ ਦੇ ਜਾਪ ਹੋਏ, ਉਪਰੰਤ ਕੀਰਤਨ ਭਾਈ ਸਾਹਿਬ ਜੀ ਨੇ ਕੀਤਾ। ਅਤੇ ਇੱਕ ਵਾਰੀ ਫਿਰ ਮੈਂ ਰਿਮਾਇੰਡ ਕਰਾ ਦੇਵਾਂ ਕਿ ਜੋ ਪਿਛਲੇ ਕਈ ਦਿਨਾਂ ਤੋਂ ਜੋ ਐਡਵਰਟਾਈਜ਼ ਵੀ ਚੱਲਦੀ ਆ ਰਹੀ ਹੈ, ਬਾਹਰ ਆਪ ਜੀ ਫੋਟੋ ਵੀ ਲੱਗੀਆਂ ਵੇਖ ਰਹੇ ਹੋ, ਹੋਰ ਵੀ ਥਾਂ ਥਾਂ ਦੇ ਉੱਤੇ ਜੋ ਹੈ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਜੋ ਨੀਂਹ ਰੱਖਣ ਦਾ ਉਪਰਾਲਾ ਕੱਲ੍ਹ ਨੂੰ ਜੋ ਹੈ ਹੋਣਾ ਹੈ, ਅਤੇ ਉਸ ਦੇ ਵਿੱਚ ਜੋ ਪ੍ਰੋਗਰਾਮ ਲਿਖਿਆ ਗਿਆ 12 ਵਜੇ ਤੋਂ ਬਾਅਦ, 12:30 ਵਜੇ ਇੱਥੇ ਅਰਦਾਸ ਬੇਨਤੀ ਕਰਕੇ ਸਾਰੀਆਂ ਸੰਗਤਾਂ ਨੇ ਜੋ ਪਿੱਛੇ ਪਾਰਕਿੰਗ ਲੋਟ ਦੇ ਐਂਡ ਦੇ ਉੱਤੇ ਜੋ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨੀ ਹੈ, ਉੱਥੇ ਜਾ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਪਾਂ ਨੇ ਜੋ ਹੈ ਉਹਨਾਂ ਨੇ ਟੱਪ ਲਾ ਕੇ ਜੋ ਹੈ ਉਹ ਇਮਾਰਤ ਦੀ ਸ਼ੁਰੂਆਤ ਕਰਨ ਵਾਸਤੇ ਜੋ ਆਪਣੇ ਜੋ ਹੈ ਸ਼ੁਰੂਆਤ ਕਰਨੀ ਹੈ ਉਸਦੀ। ਅਤੇ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਸਭ ਉਹ ਸੰਗਤ ਜੋ ਹੈ ਕੱਲ੍ਹ ਨੂੰ ਜ਼ਰੂਰ 12 ਵਜੇ ਇੱਥੇ ਪਹੁੰਚ ਕੇ, 12 ਵਜੇ ਜੋ ਹੈ ਉਸ ਦੇ ਵਿੱਚ ਜਿੱਥੇ ਸਮੂਹ ਸੰਗਤ ਦੇ ਨਾਲ ਨਾਲ ਬਾਕੀ ਵੀ ਹੋਰ ਵੀ ਇਨਵਾਈਟੀਜ਼ ਆ ਰਹੇ ਹਨ, ਅਤੇ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਸੁਨੇਹੇ ਆਪ ਜੀ ਨਾਲ ਉਹ ਸਾਂਝੇ ਕਰਨਗੇ, ਅਤੇ ਅਖੀਰ 'ਤੇ ਇੱਥੇ ਅਰਦਾਸ ਬੇਨਤੀ ਜੋ ਹੈ ਉਹ ਅਚੇਚੇ ਤੌਰ 'ਤੇ ਆਏ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਹਜ਼ੂਰੀ ਅਰਦਾਸੀਏ ਹਨ ਭਾਈ ਗੁਰਚਰਨ ਸਿੰਘ ਜੀ, ਉਹ ਅਰਦਾਸ ਬੇਨਤੀ ਕਰਨਗੇ, ਅਤੇ ਸਾਰੀਆਂ ਸੰਗਤਾਂ ਆਪਾਂ ਬੜੇ ਆਦਰ ਸਤਿਕਾਰ ਦੇ ਨਾਲ ਵਾਹਿਗੁਰੂ ਦਾ ਜਾਪ ਕਰਦਿਆਂ ਉਸ ਸਥਾਨ 'ਤੇ ਜਿੱਥੇ ਟੱਪ ਲਾਉਣਾ ਹੈ ਉੱਥੇ ਚੱਲਾਂਗੇ। ਸੋ ਇੱਕ ਵਾਰੀ ਬੇਨਤੀ ਵੀ ਹੈ, ਆਪ ਜੀ ਨੂੰ ਸੱਦਾ ਵੀ ਹੈ ਕਿ ਜ਼ਰੂਰ ਕੱਲ੍ਹ ਨੂੰ ਉਸ ਦੇ ਵਿੱਚ ਸ਼ਮੂਲੀਅਤ ਕਰਨੀ, ਅਤੇ ਨਾਲ ਦੀ ਨਾਲ ਇਹ ਵੀ ਬੇਨਤੀ ਹੈ ਕਿ ਜਿਸ ਤਰ੍ਹਾਂ ਬਾਹਰ ਉਹ ਜੋ ਪ੍ਰੋਜੈਕਟ ਦੇਖ ਰਹੇ ਹੋ ਟੀ ਵੀ ਦੇ ਉੱਤੇ ਵੀ, ਜੋ ਇਨੋਵੇਸ਼ਨ ਦਾ ਜੋ 3D ਇਮੇਜਿਸ ਹਨ ਉਹ ਦੇਖ ਰਹੇ ਹੋ, ਬਹੁਤ ਵੱਡਾ ਪ੍ਰੋਜੈਕਟ ਹੈ। ਸਭ ਨੂੰ ਬੇਨਤੀ ਹੈ ਕਿ ਤਨ ਮਨ ਅਤੇ ਧਨ ਦੇ ਨਾਲ ਸੇਵਾ ਕਰਕੇ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਆਪਣਾ ਹਿੱਸਾ ਪਾ ਕੇ ਅਤੇ ਆਪਾਂ ਇਸ ਨੂੰ ਸਫਲਾ ਕਰਨਾ ਹੈ। ਅਤੇ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਉਚੇਚੇ ਤੌਰ 'ਤੇ ਇਸੇ ਹੀ ਸਮਾਗਮ ਦੀਆਂ ਹਾਜ਼ਰੀਆਂ ਭਰਨ ਵਾਸਤੇ ਪਿਛਲੇ ਕੁਝ ਦਿਨਾਂ ਤੋਂ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਾਡੇ ਪਾਸ ਇੱਥੇ ਪਹੁੰਚੇ ਹਨ, ਉਹਨਾਂ ਪਾਸੋਂ ਹਮੇਸ਼ਾ ਦੀ ਤਰ੍ਹਾਂ 8:30 ਵਜੇ ਤੱਕ ਜੋ ਹੈ ਆਪਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਸਭ ਨੂੰ ਬੇਨਤੀ ਹੈ ਕਿ ਨਾਲ ਜਿਸ ਤਰ੍ਹਾਂ ਭਾਈ ਸਾਹਿਬ ਬੇਨਤੀ ਕਰਦੇ ਹਨ, ਆਪਾਂ ਜਿੱਥੇ ਗੁਰਬਾਣੀ ਸਰਵਣ ਕਰਨੀ ਹੈ ਨਾਲ ਨਾਲ ਗਾਇਨ ਵੀ ਕਰਨੀ ਹੈ, ਉਹ ਕੋਈ ਵੱਖਰਾ ਹੀ ਆਨੰਦ ਵੱਜਦਾ ਹੈ। ਸੋ ਆਓ ਭਾਈ ਸਾਹਿਬ ਜੀ ਪਾਸੋਂ 8:30 ਵਜੇ ਤੱਕ ਜੋ ਹੈ ਆਪਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਜੋ ਵਿਸ਼ੇਸ਼ ਕੀਰਤਨ ਸਮਾਗਮ ਸਮੁੱਚੇ ਪ੍ਰਬੰਧ ਦੇ ਉਪਰਾਲਿਆਂ ਸਦਕਾ ਕਰਵਾਏ ਜਾ ਰਹੇ ਨੇ, ਔਰ ਇਸ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਇਮਾਰਤ ਕੱਲ੍ਹ ਜਿਸ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ, ਜਿਵੇਂ ਸੈਕਟਰੀ ਸਾਹਿਬ ਹੋਰਾਂ ਵੀ ਆਪ ਜੀ ਨੂੰ ਦਰਸਾਇਆ, ਸੋ ਆਪ ਸਾਰਿਆਂ ਨੇ ਸਮੇਂ ਸਿਰ ਹਾਜ਼ਰ ਹੋਣਾ ਹੈ। ਕੱਲ੍ਹ ਨੂੰ 11 ਤੋਂ 12 ਵਜੇ ਕੀਰਤਨ ਦੀ ਹਾਜ਼ਰੀ ਹੈ, ਔਰ ਕੱਲ੍ਹ ਐਤਵਾਰ ਵਾਲਾ ਦਿਨ ਹੈ, ਔਰ ਆਪ ਸਾਰਿਆਂ ਨੇ ਸਮੇਂ ਸਿਰ ਪਹੁੰਚਣਾ ਹੈ, ਔਰ ਆਪ ਵੀ ਆਉਣਾ ਹੈ, ਆਪਣੇ ਨਿਕਟਵਰਤੀ ਸੰਗੀ ਸਾਥੀਆਂ ਨੂੰ ਵੀ ਨਾਲ ਲੈ ਕੇ ਆਉਣਾ ਹੈ। ਸਤਿਗੁਰ ਕਿਰਪਾ ਕਰਨ ਆਪ ਸਭ ਦੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਸੋ ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ, ਔਰ ਨਾਲ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਬੜੇ ਪਿਆਰ ਵਿੱਚ ਆਪ ਸਾਰੇ ਜੁੜੇ ਹੋ, ਜਿੱਥੇ ਪਾਵਨ ਬਾਣੀ ਸਰਵਣ ਕੀਤੀ ਹੈ, ਨਾਲ ਨਾਲ ਕੀਰਤਨ ਗਾ ਕਰਕੇ ਆਪਣੀ ਰਸਨਾ ਪਵਿੱਤਰ ਕੀਤੀ ਹੈ। ਸਤਿਗੁਰ ਕਿਰਪਾ ਕਰਨ ਆਪ ਸਭ ਨੂੰ ਚੜ੍ਹਦੀ ਕਲਾ ਦੇ, ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਸੋ ਅਗਲਾ ਪ੍ਰੋਗਰਾਮ ਬੜਾ ਸੁਹਾਵਣਾ ਹੈ, ਮੇਰੇ ਤੋਂ ਬਾਅਦ ਗੁਰਮੁਖ ਪਿਆਰਾ ਢਾਡੀ ਜਥਾ ਜੋ ਨੇਤਾ ਪ੍ਰਤੀ ਸਾਧ ਸੰਗਤ ਜੀ, ਉਹ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਰਾਮ ਸਿੰਘ ਜੀ, ਇਹਨਾਂ ਦਾ ਨਕੋਦਰ ਵਾਲਿਆਂ ਦਾ ਢਾਡੀ ਜਥਾ ਹੈ। ਸੋ ਗੁਰੂ ਇਤਿਹਾਸ ਦੇ ਨਾਲ ਆਪ ਸੰਗਤਾਂ ਨੂੰ ਜੋੜਦੇ ਨੇ। ਸੋ ਇਹਨਾਂ ਪਾਸੋਂ ਬੜੇ ਪਿਆਰ ਵਿੱਚ ਅਗਲਾ ਪ੍ਰੋਗਰਾਮ ਢਾਡੀ ਵਾਰਾਂ ਵੀ ਆਪ ਸਾਰਿਆਂ ਨੇ ਸਰਵਣ ਕਰਨੀਆਂ ਨੇ। ਸਤਿਗੁਰ ਕਿਰਪਾ ਕਰਨ ਕੀਰਤਨ ਦੀ ਹਾਜ਼ਰੀ ਇੰਨੀ ਪ੍ਰਵਾਨ ਕਰ ਲੈਣੀ। ਕੱਲ੍ਹ ਸਵੇਰ ਵੇਲੇ 11 ਤੋਂ 12 ਵਜੇ ਤੱਕ ਦਾ ਜੋ ਸਮਾਂ ਹੈ, ਉਸ ਵਿੱਚ ਆਪ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਨੇ, ਅਤੇ ਸ਼ਾਮ ਨੂੰ ਇਹੋ ਹੀ ਸਮਾਂ ਹੋਏਗਾ 7:30 ਤੋਂ 8:30 ਵਜੇ ਤੱਕ। ਕੱਲ੍ਹ 2 ਹਾਜ਼ਰੀਆਂ ਨੇ, ਤੋ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਗੁਰੂ ਚਰਨਾਂ ਦੀ ਹਾਜ਼ਰੀ ਭਰਨੀ ਹੈ। ਸੋ ਇਸੇ ਤਰ੍ਹਾਂ 22 ਤਰੀਕ ਤੱਕ, ਮੰਗਲਵਾਰ ਤੱਕ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੈ। ਸੋ ਸਤਿਗੁਰ ਕਿਰਪਾ ਕਰਨ ਅਰਦਾਸ ਕਰਨੀ ਕਿ ਸਤਿਗੁਰੂ ਇਹ ਸੇਵਾ ਆਪ ਸੰਗਤਾਂ ਦੀ ਜੋ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਚੜ੍ਹਦੀ ਕਲਾ ਦੇ ਨਾਲ ਲੈ ਲੈਣ। ਸੋ ਇੰਨੀ ਸੇਵਾ ਪ੍ਰਵਾਨ ਕਰਨੀ, ਅਗਲਾ ਪ੍ਰੋਗਰਾਮ ਬੜਾ ਸੁਹਾਵਣਾ ਹੈ, ਆਪ ਸਰਵਣ ਕਰੋ ਜੀ। ਦਾਸਾਂ ਦੇ ਸਮੇਂ ਦੀ ਸਮਾਪਤੀ ਹੈ, ਜਦੋਂ ਫਤਿਹ ਬੁਲਾਈ ਜਾਂਦੀ ਹੈ, ਫਤਿਹ ਸਾਧ ਸੰਗਤ ਗੱਜ ਕੇ ਬੁਲਾਇਆ ਕਰੋ, ਫਤਿਹ ਢਿੱਲੀ ਨਹੀਂ ਬੁਲਾਉਣੀ, ਔਰ ਸਾਰਿਆਂ ਨੇ ਬੜੇ ਪਿਆਰ ਵਿੱਚ ਹਾਜ਼ਰੀ ਭਰਨੀ ਹੈ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਦੇ ਜਥੇ ਦਾ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪ ਜੀ ਦੇ ਨਾਲ ਬੇਨਤੀ ਸਾਂਝੀ ਕੀਤੀ ਹੈ ਕਿ ਕੱਲ੍ਹ ਨੂੰ ਇਹਨਾਂ ਦੇ 2 ਦੀਵਾਨ ਹਨ। ਪਹਿਲਾ ਦੀਵਾਨ ਜੋ ਹੈ 11 ਤੋਂ 12 ਵਜੇ ਤੱਕ, ਅਤੇ ਦੂਸਰਾ ਦੀਵਾਨ ਜੋ ਹੈ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਜੋ ਹੈ, ਇਸੇ ਹੀ ਤਰ੍ਹਾਂ ਇਸ ਟਾਈਮ ਦੇ ਉੱਤੇ ਹੀ ਸਜਣਗੇ। ਅਤੇ ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਦੇ 11 ਤੋਂ 12 ਵਜੇ ਵਾਲੇ ਦੀਵਾਨ ਤੋਂ ਬਾਅਦ ਫਿਰ ਇੱਥੇ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕਰਕੇ, ਅਤੇ ਬਾਅਦ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਨੀਂਹ ਰੱਖਣ ਵਾਸਤੇ ਜੋ ਟੱਪ ਲਾਉਣੇ ਹਨ, ਉਹ ਆਪਾਂ ਸਾਰਿਆਂ ਨੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਇੱਥੋਂ ਅਰਦਾਸ ਬੇਨਤੀ ਕਰਕੇ ਅਤੇ ਉਸ ਅਸਥਾਨ 'ਤੇ ਪਹੁੰਚਣਾ ਜਿੱਥੇ ਨਵੀਂ ਬਿਲਡਿੰਗ ਬਣਨੀ ਹੈ, ਪਿੱਛੇ ਜੋ ਕਿ ਪਾਰਕਿੰਗ ਲੋਟ ਦੇ ਐਂਡ ਦੇ ਉੱਤੇ ਜਾ ਕੇ ਹੈ। ਸੋ ਸਭ ਨੂੰ ਬੇਨਤੀ ਹੈ ਕਿ ਜ਼ਰੂਰ ਕੱਲ੍ਹ ਨੂੰ 12 ਵਜੇ ਇਸ ਦੀਵਾਨ ਹਾਲ ਦੇ ਵਿੱਚ ਪਹੁੰਚਣਾ, ਅਤੇ ਉੱਥੋਂ ਆਪਾਂ ਹੋਰ ਵੀ ਜੋ ਸੱਜਣ ਆਉਣਗੇ ਉਹਨਾਂ ਦੇ ਆਪਣੇ ਸੁਨੇਹੇ ਵੀ ਸਰਵਣ ਕਰਾਂਗੇ। ਅਤੇ ਆਪਾਂ ਸਾਰਿਆਂ ਨੇ ਜੋ ਹੈ ਅਰਦਾਸ ਕਰਨੀ ਹੈ ਕਿ ਜੋ ਜਿੰਨੇ ਵੀ ਸੇਵਾਦਾਰ ਹਨ, ਜੋ ਇਸ ਕਾਰਜ ਨੂੰ ਅੱਗੇ ਲਿਜਾ ਰਹੇ ਹਨ, ਗੁਰੂ ਮਹਾਰਾਜ ਉਹਨਾਂ ਦੇ ਸਿਰ 'ਤੇ ਵੀ ਮਿਹਰ ਭਰਿਆ ਹੱਥ ਰੱਖਣ ਅਤੇ ਅੰਗ ਸੰਗ ਸਹਾਈ ਹੋ ਕੇ ਜੋ ਹੈ ਇਹ ਸਾਰਾ ਕਾਰਜ ਨਿਰਵਿਘਨਤਾ ਸਾਹਿਬ ਨੇਪਰੇ ਚਾੜਨ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਤੇ ਕੱਲ੍ਹ ਨੂੰ ਫਿਰ 11 ਵਜੇ ਵਾਲੇ ਦੀਵਾਨਾਂ ਦੇ ਵਿੱਚ ਆਪ ਸਾਹਿਬ ਜੀ ਨੇ ਹਾਜ਼ਰੀਆਂ ਭਰਨੀਆਂ। ਅਤੇ ਹੁਣ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਹੀ ਸੀ ਕਿ ਭਾਈ ਰਾਮ ਸਿੰਘ ਜੀ ਰਫਤਾਰ ਦਾ ਢਾਡੀ ਜਥਾ ਜੋ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਹਨ ਉਹ ਆਪ ਜੀ ਦੇ ਨਾਲ 9 ਵਜੇ ਤੱਕ ਜੋ ਹੈ ਉਹ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ ਸਿੱਖ ਇਤਿਹਾਸ ਦੀਆਂ ਜੋ ਬਾਤਾਂ ਹਨ ਆਪ ਜੀ ਦੇ ਨਾਲ ਢਾਡੀ ਕਲਾ ਦੀ ਵੰਨਗੀ ਰਾਹੀਂ ਸਾਂਝੀਆਂ ਕਰਨਗੇ। ਆਓ ਇਹਨਾਂ ਪਾਸੋਂ ਸਰਵਣ ਕਰੀਏ ਜੀ। ਇੱਕ ਵਾਰੀ ਸਾਰੀਆਂ ਸੰਗਤਾਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਉਹ ਪ੍ਰਸ਼ਾਦਾ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੋਰਾ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਂ ਮਾਤ ਆਪ ਸਿਰਜਣ ਹਾਰੇ ਧਾਰਿਆ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੇ ਚਰਨਾਂ ਦੇ ਨਾਲ ਜਿੱਥੇ ਸਾਰੀਆਂ ਸੰਗਤਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਔਰ ਗੁਰੂ ਰਾਮਦਾਸ ਜੀ ਦੇ ਦਰ ਦੇ ਹਜ਼ੂਰੀ ਰਾਗੀ ਉਹਨਾਂ ਨੇ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਕੀਤੀ ਹੈ। ਬੜੀਆਂ ਮਿਠਾਸ ਅਤੇ ਰਸ ਭਿੰਨੀਆਂ ਆਵਾਜ਼ਾਂ ਤੁਸੀਂ ਰੋਜ਼ਾਨਾ ਹੀ ਸੁਣ ਰਹੇ ਹੋ, ਕਦੇ ਦਰਬਾਰ ਸਾਹਿਬ ਜੀ ਜਾਓ ਇਹ ਆਵਾਜ਼ਾਂ ਹਮੇਸ਼ਾ ਸੁਣਨ ਨੂੰ ਮਿਲਦੀਆਂ ਨੇ। ਗੁਰੂ ਦਾਤੇ ਦੀ ਨਜ਼ਰ ਏ। ਧੰਨਵਾਦ ਹੈ ਭਾਈ ਲਖਵਿੰਦਰ ਸਿੰਘ ਜੀ ਦਾ, ਅੱਜ ਆਪ ਵੀ ਸੰਗਤਾਂ 'ਚ ਬੈਠੇ ਹੋਏ ਨੇ ਕਿਉਂਕਿ 2 ਦਿਨ ਤੋਂ ਵੇਖੀ ਜਾਂਦੀ ਜਦੋਂ ਭਾਈ ਸਾਹਿਬ ਜਾਂਦੇ ਸੰਗਤਾਂ ਨਾਲ ਹੀ ਸੋ ਹਾਲ ਖਾਲੀ ਕਰ ਦਿੰਦੀਆਂ ਨੇ। ਆਓ ਮੈਂ 2 ਕਵਿਤਾਵਾਂ ਕਿਉਂਕਿ 20 ਮਿੰਟਾਂ ਵਿੱਚ ਹੀ ਕਹਿ ਦਿੰਦਾ ਹੈ ਔਰ ਆਪ ਜੀ ਨੂੰ ਪਤਾ ਕਿ 2 ਕਵਿਤਾਵਾਂ 1-1.5 ਘੰਟੇ ਅਸੀਂ ਪੇਸ਼ ਕਰਦੇ ਹਾਂ ਪਰ ਕੋਸ਼ਿਸ਼ ਕੀਤੀ ਜਾਂਦੀ ਤਾਂ ਹਾਜ਼ਰ ਲੜੀਵਰ ਚੱਲਦਾ ਹੈ। ਅੱਜ ਭਾਈ ਟੋਡਰ ਮੱਲ ਜੀ ਬੜਾ ਇਤਿਹਾਸ ਕੀਮਤੀ ਹੈ ਗੁਰੂ ਕੇ ਪਿਆਰੇ ਹੋ, ਆਓ 2 ਕਵਿਤਾਵਾਂ ਕਹਿਣੀਆਂ ਨੇ। ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਰਲਮ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਦੇ ਘਰੇ ਅੱਜ 2 ਨਗਰ ਮਾਲਵੇ ਤੋਂ ਗੱਡੇ ਭਰ ਕੇ ਸੰਗਤਾਂ ਦੇ ਲੈ ਕੇ ਆਏ। ਇੱਕ ਨਗਰ ਦਾ ਨਾਮ ਹੈ ਆਲੋ ਹਰਖਾ ਤੇ ਦੂਜੇ ਨਗਰ ਦਾ ਨਾਮ ਹੈ ਕਾਕੜਾ। ਕਹਿੰਦੇ ਨੇ ਸੰਗਤਾਂ ਗੱਡੇ ਭਰ ਕੇ ਜਦੋਂ ਆਈਆਂ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਕਾਰ ਸੇਵਾ ਚੱਲਦੀ ਏ। ਰਾਮਦਾਸ ਸਰੋਵਰ ਨਾਤੇ ਜਿਤ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਸ਼ਨਾਨਾ ਗੁਰਪੂਰੇ ਕੀਨੇ ਦਾਨਾ। ਕਹਿੰਦੇ ਨੇ ਸੰਗਤਾਂ ਕਈ ਦਿਨ ਸੇਵਾ ਕਰੀਆਂ ਨੇ, ਆਖਿਰ ਸੰਗਤਾਂ ਕਹਿਣ ਲੱਗੇ ਦਾਤਾ ਜੀ ਹੁਣ ਆਗਿਆ ਦਿਓ ਅਸੀਂ ਘਰਾਂ ਨੂੰ ਜਾਣਾ। ਕਹਿੰਦੇ ਨੇ ਗੱਡੇ ਭਰ ਭਰ ਕੇ ਸੰਗਤਾਂ ਆਈਆਂ। ਅੱਜ ਇੱਕ ਗੁਰਮੁਖ ਪਿਆਰਾ ਬਜ਼ੁਰਗ ਹੱਥ ਵਿੱਚ ਡੰਗੋਰੀ ਫੜੀ ਹੋਈ ਆ। ਕਹਿੰਦੇ ਸਾਨੂੰ ਕਬੈਟਾ ਗੁਰੂ ਰਾਮਦਾਸ ਜੀ ਸਾਦੇ ਨੇ। ਕਹਿਣ ਲੱਗੇ ਬਜ਼ੁਰਗਾ ਅੱਗੇ ਚੱਲ ਕੇ ਆ ਕਿ ਤੁਮੇਂ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੁਝ ਮੰਗ ਲਾ। ਉਹ ਬਜ਼ੁਰਗ ਕਹਿਣ ਲੱਗੇ ਦਾਤਾ ਆਪ ਜੀ ਦਾ ਦਿੱਤਾ ਬਹੁਤ ਕੁਝ ਆ। ਕਹਿਣ ਲੱਗੇ ਨਹੀਂ, ਅੱਜ ਗੁਰੂ ਨਾਨਕ ਦੇਵ ਜੀ ਤੇ ਉੱਠੇ ਨੇ ਕਿਉਂਕਿ ਗੁਰੂ ਕੇ ਪਿਆਰਿਓ ਡਰ ਇਸਲ ਗੁਰੂ ਨਾਨਕ ਦੇਵ ਜੀ ਦੀ ਨਦਰ ਹੋਵੇ। ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ। ਦਾਤਾ ਜੀ ਕਹਿਣ ਲੱਗੇ ਜੋ ਮੰਗਣਾ ਮੰਗ ਲਾ। ਕਹਿੰਦਾ ਨਹੀਂ ਦਾਤਾ, ਮੈਂ ਚਾਹੁੰਦਾ ਮੇਰੇ ਮਨ ਦੀ ਖੁਆਇਸ਼ ਹੈ ਕਿ ਦਾਤਾ ਕਿ ਤੁਸੀਂ ਮੇਰੇ ਘਰੇ ਜਾ ਕੇ ਲੰਗਰ ਛਕਿਓ ਜੀ। ਗੁਰਦੇਵ ਕਹਿੰਦੇ ਆਵਾਂਗੇ ਆਵਾਂਗੇ ਅਸੀਂ ਰਾਤ ਸ਼ਾਮ ਨੂੰ ਆਵਾਂਗੇ ਲੰਗਰ ਛਕਾਂਗੇ।

ਕਹਿੰਦਾ ਹੈ, ਉਹ ਕਹਿਣ ਲੱਗਾ ਪੁੱਤ ਕਿ ਗੁਰੂ ਰਾਮਦਾਸ ਜੀ ਦੇ ਦਰ ਤੋਂ ਅੱਜ ਆਪਣੇ ਘਰੇ ਅਮੀਰੀ ਆ ਗਈ ਆ। ਉਹਨਾਂ ਨੇ ਆਖਿਆ ਜਪਜੀਤ ਸਾਹਿਬ ਦਾ ਪਾਠ ਕਰਿਆ ਕਰੋ ਤੇ ਗੁਰੂ ਨਾਨਕ ਦੇਵ ਜੀ ਦੀ ਜੋਤ ਕਿਸੇ ਦਿਨ ਆਪਣੇ ਘਰੇ ਆਵੇਗੀ। ਇਤਿਹਾਸ ਲੰਬਾ, ਕਹਿੰਦੇ ਨੇ ਗੁਰੂ ਕੇ ਪਿਆਰੋ ਸਮਾਂ ਬੀਤਦਾ ਗਿਆ, ਨੌਵੇਂ ਪਾਤਸ਼ਾਹ ਦਾ ਸਮੇਂ ਆਇਆ। ਅੱਜ ਨੌਵੇਂ ਪਾਤਸ਼ਾਹ ਸਿੱਖਾਂ ਨੂੰ ਨਾਲ ਲੈ ਕੇ ਤੇ ਨਗਰ ਆਲੋ ਹਰਕ ਵਿੱਚ ਗਏ, ਕਿਉਂਕਿ ਜਿਹੜੀ ਆਲੋ ਹਰਕ ਵਿੱਚ ਜ਼ਮੀਨ ਪੈਂਦੀ ਭਾਈ ਟੋਡਰ ਮੱਲ ਦੇ ਪਰਿਵਾਰ ਦੀ ਨਾ, ਇੱਥੇ ਜਦੋਂ ਦਾਦਾ ਜੀ ਨੇ ਡੇਰੇ ਲਾ ਲਿਆ ਤੇ ਕਾਕੜਾ ਪਿੰਡ 'ਚ ਰੌਲਾ ਪੈ ਗਿਆ। ਕਹਿੰਦੇ ਭਾਈ ਟੋਡਰ ਮੱਲ ਦੇ ਪਰਿਵਾਰ ਨੂੰ ਮਿਲਣ ਵਾਸਤੇ ਅੱਜ ਗੁਰੂ ਨਾਨਕ ਦੇਵ ਦੀ ਨੌਵੀਂ ਜੋਤ ਆ ਗਈ। ਕਹਿੰਦੇ ਨੇ ਖਾਲਸੀ ਭਾਈ ਟੋਡਰ ਮੱਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗਿਆ, ਜਾ ਕੇ ਆਖਿਆ ਦਾਤਾ ਮੇਰੇ ਘਰੇ ਚੰਨ ਪਾਓ। ਅੱਜ ਗੁਰੂ ਤੇਗ ਬਹਾਦਰ ਜੀ ਘਰੇ ਗਏ, ਰਾਤ ਨੂੰ ਕੀਰਤਨ ਹੋਇਆ, ਲੰਗਰ ਛਕਿਆ, ਰਾਤ ਰਹਿ ਸਵੇਰ ਨੂੰ ਫਿਰ ਕੀਰਤਨ ਚੱਲਦਾ ਰਿਹਾ। ਹੁਣ ਜਦੋਂ ਲੰਗਰ ਛਕ ਕੇ ਅਰਦਾਸ ਕਰਨ ਲੱਗੇ ਨਾ, ਇਹ ਮੋਹਰਾਂ ਭਰ ਕੇ ਥਾਲ ਦੀਆਂ, ਇੱਕ ਪ੍ਰਾਧ ਭਰ ਕੇ ਥਾਲ ਮੋਹਰਾਂ ਦਾ ਤੇ ਸਾਹਮਣੇ ਲੈ ਆਇਆ। ਪਰ ਦਾਤਾ ਜੀ ਨੇ ਅਰਦਾਸ ਕੀਤੀ ਪਰ ਮੋਹਰਾਂ ਦਾ ਜ਼ਿਕਰ ਹੀ ਨਹੀਂ ਕੀਤਾ। ਕਹਿਣ ਲੱਗੇ ਦਾਤਾ ਆ ਮੋਹਰਾਂ ਤੇ ਲੈ ਜਾਓ, ਇਹ ਧਰਤੀ ਦਰਸ਼ਨੀ ਭੇਟਾ। ਗੁਰਦੇਵ ਕਹਿੰਦੇ ਲੰਮਾਂਗੇ ਲੰਮਾਂਗੇ, ਜੋ ਸਮੇਂ ਆਇਆ ਤੂੰ ਇੰਨਾ ਮਹੀਰ ਇੱਕ ਸਾਨੂੰ ਕਿਉਂ ਤੇ ਕਰ ਅਪਰਾਧ ਭਰ ਕੇ ਦੇ ਰਹੇ ਹੈ। ਤੱਕੋ ਨੌਵੀਂ ਪਾਤਸ਼ਾਹ ਜੀ ਭਾਈ ਟੋਡਰ ਮੱਲ ਦੇ ਪਰਿਵਾਰ ਨਾਲ ਜਿਹੜੀਆਂ ਗੱਲਾਂ ਕਰਦੇ ਨੇ ਨਾ, ਮੋਹਰੇ ਲੰਮਾਂਗੇ ਪਰ ਸੰਭਾਲ ਲਾ। ਤੱਕੋ ਸਮੇਂ ਦਾ ਸੀਨ ਬੇਨਤੀ ਇਉਂ ਕੀਤੀ ਜਾ ਰਹੀ।

ਨੌਵੇਂ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਟੋਡਰ ਮੱਲ, ਇੱਕ ਪਰਾਤ ਮੋਹਰਾਂ ਦੀ ਅਸੀਂ ਨਹੀਂ ਲੈਣੀ। ਜਦੋਂ ਤੂੰ ਸਾਡੇ ਦਰਬਾਰ 'ਚ ਆਇਆ ਸੀ ਨਾ, ਉਦੋਂ ਗੱਡੇ ਭਰ ਕੇ ਸੰਗਤਾਂ ਲੈ ਕੇ ਆਇਆ ਸੀ, ਅਸੀਂ ਤੇਰੇ ਤੋਂ ਗੱਡੇ ਭਰ ਕੇ ਮੋਹਰਾਂ ਲੈਣੀਆਂ ਗੱਡੇ ਭਰ ਕੇ। ਕਹਿਣ ਲੱਗੇ ਦਾਤਾ ਸਾਡੀ ਔਕਾਤ ਹੋ ਜਾਊ ਗੱਡੇ ਭਰ ਕੇ ਮੋਹਰੇ ਦੇਣ ਵਾਲੀ। ਗੁਰਦੇਵ ਕਹਿੰਦੇ ਜੇ ਪਰਾਤਾਂ ਭਰਨ ਦੀ ਔਕਾਤ ਹੀ ਆ ਗਈ ਨਾ, ਤੇ ਗੱਡੇ ਵੀ ਭਰ ਜਾਣਗੇ, ਕੋਈ ਗੱਲ ਨਹੀਂ। ਕਹਿੰਦੇ ਨੇ ਗੁਰੂ ਕੇ ਪਿਆਰਿਓ, ਸਮਾਂ ਕੁਝ ਚੇਂਜ ਹੋਇਆ, ਇਹ ਭਾਈ ਟੋਡਰ ਮੱਲ ਸਰਹੰਦ ਦਾ ਸੂਬੇਦਾਰ ਬਣ ਗਿਆ। ਹੁਣ ਸੂਬੇਦਾਰ ਕਹਿੰਦੇ ਨੇ ਮੁੱਖ ਮੰਤਰੀ ਨੂੰ, ਸ਼ਾਹਜਹਾਂ ਦੇ ਸਮੇਂ ਤੇ ਜਦ ਔਰੰਗਜ਼ੇਬ ਬਾਦਸ਼ਾਹ ਇਹ ਦਿੱਲੀ ਦੇ ਤਖ਼ਤ ਤੇ ਬੈਠਾ, ਇਹਨੂੰ ਜਾ ਕੇ ਖਾਲਸਾ ਜੀ ਕਾਜੀ ਕਹਿਣ ਲੱਗੇ, ਜੀ ਦਰਅਸਲ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਉਹ ਕਾਫਰ ਹੈ, ਉਹ ਮਸਜਿਦ ਨਹੀਂ ਜਾਂਦਾ, ਉਹ ਨਮਾਜ਼ ਨਹੀਂ ਪੜ੍ਹਦਾ। ਕਹਿਣ ਲੱਗੇ ਦਰਅਸਲ ਨੂੰ ਕਿਸੇ ਤਰ੍ਹਾਂ ਹਟਾਇਆ ਜਾਵੇ। ਤੇ ਗੁਰੂ ਕੇ ਪਿਆਰੇ, ਉਸ ਵਕਤ ਭਾਈ ਟੋਡਰ ਮੱਲ ਨੂੰ ਹਟਾ ਕੇ ਅੱਜ ਦੇ ਸਮੇਂ 'ਚ ਮੈਂ ਰਾਜਪਾਲ ਰਾਏ ਸਾਹਿਬ ਦਾ ਦਰਜਾ ਦਿੱਤਾ ਗਿਆ। ਹੁਣ ਅਮੀਰ ਬਹੁਤ ਹੈ, ਕਿਉਂਕਿ ਸਰਹੰਦ ਦੀ ਧਰਤੀ 'ਤੇ ਜਿਹੜੀ ਜਹਾਜ਼ੀ ਹਵੇਲੀ ਹੈ ਨਾ, ਉਹ ਦੱਸਦੀ ਆ ਕਿ ਭਾਈ ਟੋਡਰ ਮੱਲ ਦਾ ਪਰਿਵਾਰ ਕਿੰਨਾ ਕੁ ਅਮੀਰ ਹੋਵੇਗਾ। ਅੱਜ ਉਹਦੀ ਗੁਰੂ ਕੇ ਪਿਆਰੇ ਉਹ ਢਹਿ ਢੇਰੀ ਹੋ ਰਹੀ ਨਾ, ਕਹਿੰਦਾ ਸਰਹੰਦ ਦੀ ਧਰਤੀ 'ਤੇ ਜਾਇਓ, ਕਿਉਂਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੇ ਦਰਸ਼ਨ ਕਰਿਓ। ਔਰ ਜਿਹੜੀ ਜਹਾਜ਼ੀ ਹਵੇਲੀ ਆ, ਇਹ ਤੋਂ ਪਤਾ ਲੱਗਦਾ ਭਾਈ ਟੋਡਰ ਮੱਲ ਦਾ ਪਰਿਵਾਰ ਉਸ ਸਮੇਂ ਕਿੰਨਾ ਅਮੀਰ ਹੋਵੇਗਾ। ਕਹਿੰਦੇ ਸਮਾਂ ਚੇਂਜ ਹੋਇਆ, ਔਰ ਸੂਬਾ ਅਜੀਤ ਖਾਨ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਇਤਿਹਾਸ ਇੱਥੇ ਕੁਝ ਲੰਬਾ ਸੀ ਪਰ ਮੈਂ ਸ਼ੋਰਟ ਕਰ ਦਿੱਤਾ ਕਿ ਉਹ 9 ਵਜੇ ਤੱਕ ਸਾਨੂੰ ਸਮਾਪਤੀ ਕਰਨੀ ਪੈਂਦੀ ਆ। ਕਹਿੰਦੇ ਮਾਤਾ ਗੁਜਰੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਆ, ਇਹ ਤਿੰਨੇ ਸਰੀਰ ਪਏ ਹੋਏ ਨੇ ਜੰਗਲ ਵੱਲ। ਔਰ ਸੂਬਾ ਅਜੀਤ ਖਾਨ ਨੇ ਐਲਾਨ ਕਰ ਦਿੱਤਾ ਕਿ ਕੋਈ ਇਹਨਾਂ ਦੀਆਂ ਦੇਹਾਂ ਨੂੰ ਨਾ ਚੱਕੇ, ਜਿਹੜਾ ਚੱਕੇਗਾ ਉਹਨੂੰ ਮੌਤ ਦੀ ਸਜ਼ਾ ਮਿਲੇਗੀ। ਮੈਂ ਵੇਖਾਂਗਾ ਗੁਰੂ ਗੋਬਿੰਦ ਸਿੰਘ ਲੈਣੇ ਆਉਂਦੇ ਆਪਣੀ ਮਾਤਾ ਦਾ ਸਰੀਰ ਤੇ ਆਪਣੇ ਪੁੱਤਰਾਂ ਦਾ ਸਰੀਰ। ਕਹਿੰਦੇ ਢੋਲ ਤੇ ਦਗਾ ਲਾ ਕੇ ਫੇਰਿਆ ਜਾ ਰਿਹਾ ਉਹਨਾਂ ਦਿਨਾਂ ਦੀ ਅੰਦਰ, ਕਿਉਂਕਿ ਆਪਣੀ ਨਗਰ ਕਾਕੜਾਂ ਦੇ ਵਿੱਚ ਭਾਈ ਟੋਡਰ ਮੱਲ ਪਰਿਵਾਰ ਸਮੇਤ ਗਿਆ ਹੋਇਆ। ਜਦੋਂ ਟਾਂਗੇ ਤੇ ਆਇਆ ਇਹਨੇ ਸੁਣਿਆ ਨਾ, ਇਹ ਘਰੇ ਜਾ ਕੇ ਇਹਨੇ ਦਿਲ ਫੜ ਲਿਆ, ਹੌਕਾ ਭਰਿਆ। ਹੁਣ ਘਰਵਾਂ ਵੀ ਕਹਿਣ ਲੱਗੀ ਸਵਾਮੀ ਜੀ ਕੀ ਹੋਇਆ, ਤੇ ਬੀਬੀ ਭਵਾਨੀ ਕਹਿੰਦੀ ਜਦੋਂ ਦਾ ਉਹ ਢੋਲ ਤੇ ਦਗਾ ਸੁਣਿਆ ਨਾ, ਇਹ ਬੀਬੀ ਭਵਾਨੀ ਕੌਣ ਦੀ ਧੀ, ਜਿਹੜਾ ਭਵਾਨੀਗੜ੍ਹ ਤਹਿਸੀਲ ਹੈ ਗੁਰੂ ਕੇ ਪਿਆਰਿਓ ਨਾ, ਇਹ ਭਾਈ ਟੋਡਰ ਮੱਲ ਦੀ ਧੀ ਦੇ ਨਾਂ ਤੇ ਪਿਆ ਹੋਇਆ ਨਗਰ ਏ, ਸ਼ਹਿਰ ਏ ਭਵਾਨੀਗੜ੍ਹ ਆ। ਕਹਿੰਦੇ ਬੀਬੀ ਭਵਾਨੀ ਕਹਿਣ ਲੱਗੀ ਬਾਪੂ ਕੀ ਹੋਇਆ ਤੈਨੂੰ। ਕਹਿਣ ਲੱਗੇ ਪੋਤੋ ਦੇਖੋ ਉਹ ਢੋਲ ਤੇ ਦਗਾ ਲੱਗਦਾ ਸੀ ਨਾ। ਹਾਂ ਬਾਪੂ ਲੱਗਦਾ ਸੀ। ਉਹ ਕਹਿੰਦੇ ਸੀ ਮਾਤਾ ਗੁਜਰੀ ਤਾਂ ਸਾਹਿਬਜ਼ਾਦਿਆਂ ਦਾ ਸਰੀਰ ਕੋਈ ਚੁੱਕ ਨਹੀਂ ਸਕੇਗਾ। ਵੇਖੋ ਤਾਹਾਂ ਨਿਕਲ ਗਈਆਂ, ਮੂੰਹ ਚੋਂ ਨਿਕਲਿਆ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ। ਕਹਿਣ ਲੱਗੇ ਉਸ ਗੁਰੂ ਤੇਗ ਬਹਾਦਰ ਦੇ ਪੋਤੇ ਨੇ। ਨਹੀਂ ਨਹੀਂ, ਮੈਂ ਸੂਬਾ ਅਜੀਤ ਖਾਨ ਨੂੰ ਜਾ ਕੇ ਮਿਲਾਂਗਾ। ਕਹਿੰਦੇ ਸੂਬਾ ਅਜੀਤ ਖਾਨ ਨੂੰ ਜਾ ਕੇ ਕਹਿਣ ਲੱਗਾ ਖਾਨਾ ਤੂੰ ਕਾਰਾ ਤੇ ਕਰ ਦਿੱਤਾ ਇਹਨਾਂ, ਪ੍ਰਚਾਰ ਕਰਨਾ ਨਹੀਂ ਚਾਹੀਦਾ ਸੀ। ਕਹਿਣ ਲੱਗਾ ਜੀ ਕਾਜੀ ਨੇ ਫਤਵਾ ਲਾਇਆ। ਹੁਣ ਜਿਹੜਾ ਕਾਜੀ ਹੁੰਦਾ ਨਾ ਧਾਰਮਿਕ ਬੰਦਾ, ਹੁਣ ਧਾਰਮਿਕ ਬਾਣੀ ਅੰਦਰ ਸ਼ੈਤਾਨ ਲੁਕਿਆ ਬੈਠਾ ਹੈ। ਕਾਜੀ ਨੇ ਫਤਵਾ ਲਾ ਦਿੱਤਾ ਤੇ ਗੁਰੂ ਕੇ ਲਾਲ ਸ਼ਹੀਦ ਕਰ ਦਿੱਤੇ ਗਏ। ਤੇ ਗੁਰੂ ਕੇ ਪਿਆਰਿਓ, ਕਹਿਣ ਲੱਗੀ ਉਸ ਵਕਤ ਤੇ ਸੂਬਾ ਅਜੀਤ ਖਾਨ ਕਹਿਣ ਲੱਗਾ ਮੈਂ ਧਰਤੀ ਮੁੱਲ ਦੇਵਾਂਗਾ, ਲੈ ਸਕਦਾ। ਤੇ ਗੁਰੂ ਕੇ ਪਿਆਰੇ, ਦੁਨੀਆਂ ਤੋਂ ਸਭ ਤੋਂ ਮਹਿੰਗੀ ਧਰਤੀ ਹੈ ਜੋਤੀ ਸਰੂਪ ਗੁਰਦੁਆਰਾ, ਇਹ ਦੁਨੀਆਂ ਦੀ ਸਭ ਤੋਂ ਔਰ ਮਹਿੰਗੀ ਧਰਤੀ ਆ। ਅੱਜ ਸੰਗਤਾਂ ਫਰੀਦਕੋਟ ਦੀਆਂ ਬਾਬਾ ਫਰੀਦ ਜੀ ਨੂੰ ਯਾਦ ਕਰ ਰਹੀਆਂ ਨੇ। ਮਾਨ ਪਰਿਵਾਰ ਵੱਲੋਂ ਵੀ ਕੱਲ੍ਹ ਤੋਂ ਅਖੰਡ ਪਾਠ ਆਰੰਭ ਨੇ, ਔਰ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਵੀ ਬਾਬਾ ਫਰੀਦ ਜੀ ਦੇ ਯਾਦ ਦੇ ਅੰਦਰ ਔਰ ਗੁਰੂ ਘਰ ਵਿੱਚ ਅਖੰਡ ਪਾਠ ਚੱਲ ਰਹੇ ਨੇ। ਪਰ ਗੁਰੂ ਕੇ ਪਿਆਰੇ ਆਓ, ਕਹਿੰਦੇ ਨੇ ਉਸ ਵਕਤ ਕਹਿਣ ਲੱਗਾ ਦੱਸ ਤੈਨੂੰ ਮੋਹਰਾਂ ਕਿੰਨੀਆਂ ਚਾਹੀਦੀਆਂ। ਕਹਿੰਦਾ ਧਰਤੀ ਮੁੱਲ ਲੈ ਲਾ। ਕਹਿੰਦੇ ਨੇ ਅੱਜ ਭਾਈ ਟੋਡਰ ਮੱਲ ਘਰੇ ਗਿਆ ਤੇ ਜਾ ਕੇ ਧੀ ਰਾਣੀ ਨੂੰ ਕਹਿਣ ਲੱਗਾ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਨਾ ਮੈਂ ਮੋਹਰਾਂ ਲਵਾਂਗਾ। ਕਿ ਧੀਏ ਉਹ ਸਮੇਂ ਆ ਗਿਆ ਤੇ ਧੀ ਕਹਿਣ ਲੱਗੀ ਬਾਪੂ ਜਿੰਨੇ ਮਰਜ਼ੀ ਮਾਇਆ ਲੱਗ ਜਾਵੇ ਪਰ ਮਾਤਾ ਗੁਜਰੀ ਤੇ ਸਾਹਿਬਜ਼ਾਦਾ ਸੰਸਕਾਰ ਆਪਾਂ ਕਰਨਾ। ਕਹਿਣ ਲੱਗਾ ਪੁੱਤ 9ਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਗੱਡੇ ਭਰ ਕੇ ਲੈਣੇ ਨੇ। ਕਹਿਣ ਲੱਗੀ ਬਾਬਲਾ ਫਿਰ ਕੀ ਹੋਇਆ, ਫਿਰ ਕੀ ਹੋਇਆ, ਆਪਣੇ ਸੰਦੂਕ ਭਰੇ ਪਏ ਨੇ, ਗੱਡੇ ਭਰ ਲਾਂਗੇ। ਆ ਤੱਕੋ ਕਿ ਬੀਬੀ ਭਵਾਨੀ ਆਪਣੇ ਬਾਪੂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰ ਰਹੀ ਆ, ਉਹ ਸਮੇਂ ਦਾ ਸੀਨ ਬੇਨਤੀ ਇਉਂ ਕੀਤੀ ਜਾ ਰਹੀ ਆ।

ਕਸ਼ਮੇਸ਼ ਦੇ ਬਾਪੀ ਨਹੀਂ ਉਹ ਟਲਦਾ, ਸ਼ੁਰੂ ਤੋਂ ਹੀ ਬੈਰੀ ਆਪਾਂ ਨਿਕਲੇ

0: ਕੁੜੀ ਐ ਦਾਦੀ ਪੋਤਿਆਂ ਦਾ ਸੰਸਕਾਰ ਕਰਨਾ ਪਿਤਾ ਜੀ ਜ਼ਰੂਰੀ ਐ ਦਾਦੀ ਪੋਤਿਆਂ ਦਾ ਸੰਸਕਾਰ ਕਰਨਾ ਪਿਤਾ ਜੀ ਜ਼ਰੂਰੀ ਐ ਦਾਦੀ ਪੋਤਿਆਂ ਦਾ ਸੰਸਕਾਰ ਕਰਨਾ ਪਿਤਾ ਜੀ ਜ਼ਰੂਰੀ ਐ
1: ਭੱਲਾ ਕਰਨੋ ਨੀ ਆਪਾਂ ਪਿੱਛੇ ਹਟਣਾ ਅੱਜ ਭਾਈ ਟੋਡਰ ਮੱਲ ਦੀ ਧੀ ਬੀਬੀ ਭਵਾਨੀ ਕਹਿੰਦੀ ਆ ਕਿ ਬਾਪੂ ਭੱਲਾ ਕਰਨੋ ਨੀ ਆਪਾਂ ਪਿੱਛਾ ਹਟਣਾ ਪਰ ਸਾਡੀ ਮਜਬੂਰੀ ਆ ਦਾਦੀ ਪੋਤਿਆਂ ਦਾ ਸੰਸਕਾਰ ਕਰਨਾ ਬਾਪੂ ਜੀ ਜ਼ਰੂਰੀ ਆ ਜਿੰਨੀ ਮਰਜ਼ੀ ਮਾਇਆ ਲੱਗ ਜਾਵੇ ਅਤੇ ਗੁਰੂ ਕੇ ਪਿਆਰੇ ਅੱਗੇ ਜਾ ਕੇ ਭਾਈ ਟੋਡਰ ਮੱਲ ਉਸ ਧਰਤੀ ਨੂੰ ਕਿਵੇਂ ਮੁੱਲ ਖਰੀਦਦਾ ਕੱਲ੍ਹ ਨੂੰ ਇਸ ਇਤਿਹਾਸ ਦਾ ਅਗਲਾ ਪੰਨਾ ਅਤੇ ਅਖੀਰਲਾ ਕਿਉਂਕਿ ਕੱਲ੍ਹ ਨੂੰ ਦੁਪਹਿਰ ਅਤੇ ਸ਼ਾਮ ਦਾ ਦੀਵਾਨ ਨੇ ਪਰਸੋਂ ਸਵੇਰ ਨੂੰ ਸਾਡੀ ਪੰਜਾਬ ਨੂੰ ਵਾਪਸੀ ਆ ਇਹ ਨਹੀਂ ਕਿ ਸੇਵਾ ਪ੍ਰਵਾਨ ਕਰ ਲਿਓ ਜੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਏ ਸੋ ਕੱਲ੍ਹ ਦਾ ਅਖੀਰਲਾ ਦੀਵਾਨ ਕਨੇਡਾ ਇਸ ਟੂਰ ਦਾ ਆਪ ਜੀ ਨਾਲ ਵਿਚਾਰ ਕਰਕੇ ਪਰਸੋਂ ਨੂੰ ਅਸੀਂ ਚਲੇ ਜਾਣਾ ਸੋ ਗੁਰੂ ਦਾਤਾ ਕਿਰਪਾ ਕਰੇ ਆਓ ਸਾਰੀ ਸੰਗਤ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੂੰ ਠਾਕੁਰ ਤੁਨੂੰ ਪੈ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਵਸ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਬੇਅੰਤ ਸੰਗਤਾਂ ਨੇ ਇਸ ਵਕਤ ਸਜੇ ਹੋਏ ਦਰਬਾਰ ਦੇ ਅੰਦਰ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾਨ ਨਿਸ਼ਾਨ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਪਰਿਵਾਰਾਂ 'ਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮਿਹਰ ਕਰਕੇ ਬਖਸ਼ਣਾ ਸੇਵਕਾਂ ਦੇ ਆਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਜੀਵਨ ਇਖਲਾਕ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ ਗੁਰੂ ਗ੍ਰੰਥ ਗੁਰੂ ਪੰਥ ਆਪ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला। वाहेगुरु जी का खालसा, वाहेगुरु जी।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਕ ਕਉ ਕਹਿ ਨ ਸਕਤ ਕੇ ਅਚਲ ਮੂਰਤ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਨ ਗਣਿਜੈ ਤਰਪਵਨ ਮਹੀਪ ਸੁਰ ਨਰ ਅਸੁਰ ਤਰਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ ਤੋ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ ਸੁਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਬ

चरण कमल चित बेदिया, राम हे नाम समाओ। कबीर जो हम जंत बजावते,

ਕਬੀਰ ਹੈ ਗੈ ਬਾਹਨ ਸਕਨ ਘਨ ਲਾਖ ਧੱਜਾ ਫਹਿਰਾਏ। ਯਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ। ਕਬੀਰ ਸਭ ਜਗ ਹਉ ਫਿਰਿਓ ਮਾਂਦਲ ਕੰਧ ਚੜਾਏ। ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਉ ਆਏ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ।

ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹੇ ਤਿਉਂ ਹੇ ਖਿਸੈ ਸਰੀਰ ਇਹ ਦੋਏ ਅੱਖਰ ਨਾ ਖਿਸਹੇ ਸੋ ਗਹਿ ਰਹਿਓ ਕਬੀਰ।

डा कबीर तू तू करता तू हुआ मुझ में रहा ना हूं।

ਸੰਤ ਹਰਿ ਸੋ ਹੀਰਾ ਛੱਡ ਕੇ ਕਰਹੇ ਅਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਪਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹੇ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ ਹਰ ਸੋ ਹੀਰਾ ਛੱਡ ਕੇ

ਹੀੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ। ਫਰੀਦਾ ਲੋੜੈ ਦਾਖ ਬਿਜੌਰੀਆਂ,

ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਪਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇ ਹੋ ਪਿੱਜੋ ਸਿੱਜੋ ਕੰਬਲੀ ਅੱਲਾ ਵਰਸੋਂ ਮੇ ਹੋ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇ ਹੋ।

ਫਰੀਦਾ ਅੰਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਕੜਿਆਲ ਇਹੋ ਨੇ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਕੜਿਆਲ ਜੋ ਡੁਖੀ ਰਹਿਣ ਵਿਹਾਏ।

ਫਰੀਦਾਬਾਰ ਪਰਾਈਐ ਬੈਸਣਾ ਸਾਈ ਮੁਝੈ ਨਾ ਦੇਹੇ ਜੇ ਤੂੰ ਏ ਵੈ ਰੱਖਸੀ ਜੀਉ ਸਰੀਰੋ ਲੇਹੇ ਕੰਧ ਕੁਹਾੜਾ ਸਿਰਕੜਾ

ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਏ ਸਿੰਜਾ ਪਸਣ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ।

ਸਤ ਫਰੀਦਾ ਰਤੀ ਰਤ ਨ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਉ ਤਿਨ ਤਨ ਰਤ ਨ ਹੋਏ ਮਹੱਲਾ ਤੀਜਾ

ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬੈ ਸੰਤਰ ਧਾਤ ਸੁਧ ਹੋਏ ਤਿਰ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵਾਥ ਛੱਪੜ ਢੂੰਡੈ ਕਿਆ ਹੋਵੈ ਚਿੱਕੜ ਡੁੱਬੈ ਹੱਥ।

ਵੰਜਣਾ ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ।

ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ, ਪੰਜੇ ਵਕਤ ਮਸੀਤ। ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ

ਗਏ ਖੇੜੇ ਮੁੱਤੀ ਧਾ ਸੇ ਜਾਨੀ ਚਲ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ। ਨੌਬਤ ਵੱਜੀ ਸੁਬਾ ਸਿਉਂ, ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਥੂਰੀ ਵੰਡੀ ਐ, ਸੁੱਤਿਆਂ ਮਿਲੈ ਨਾ ਪਾਓ। ਜਿਨ੍ਹਾਂ ਨੈਣ ਨਿੰਦਰਾਵਲੇ, ਤਿੰਨਾਂ ਮਿਲਣ ਕੁ ਆਓ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੁ ਦੁੱਖ।

ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੈ ਕਾਗ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ।

कागा चूंड ना पिंजरा बसै तई उडर जाहे। जित पिंजरा मेरा सौ बसै,

ਆਪਸ ਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕੰਧੇ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚਾ ਭਾਂਡਾ ਰੱਖੀਐ ਕਿਚਰ ਤਾਈ ਨੀਰ।

ਬੈਸਣ ਰੂਹਾਂ ਮਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਏ ਵੈ ਦਿਸੈ ਜੋ ਦਰੀਆ ਵੈ ਢਾਹਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ ਇਕਨਾ ਨੂੰ ਸਭ ਸੋਜੀ ਆਈ ਇਕ ਫਿਰ ਦੇ ਵੇ ਪਰਵਾਹਾ ਅਮਲ ਜੇ ਕੀਤੀਆਂ ਦੁਨੀ ਵਿੱਚ ਸੇ ਦਰਗਾਹ ਯੋਗਾ ਫਰੀਦਾ ਦਰੀਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ

ਟਬ ਕੀਆਂ ਸਾਡੇ ਤ੍ਰੈਮਣ ਦੇਹੁਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤਿਆ ਸੋਹਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ।

ਫਰੀਦਾ ਹੌਂਬਲੇ ਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਏ ਚਾਰੇ ਕੁੰਡਾ ਟੁੰਡੀਆਂ

ਮਹੱਲਾ ਪੰਜਵਾਂ। ਫਰੀਦਾ ਗਰਭਜਨਾ ਵਡਿਆਈਆਂ, ਧਨ ਜੋ ਬਣਿਆ ਗਾ, ਖਾਲੀ ਚੱਲੇ ਧਣੀ ਸਿਉਂ,

ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵ ਦੜੋ ਮੁਈ ਓਹੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਮਹੱਲਾ ਪੰਜਵਾਂ।

ਮਹੱਲਾ ਪੰਜਵਾਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜੈ ਨਾਲ। ਸੋਈ ਜਿਉ ਨਾ ਵੱਜਦਾ, ਜਿਸ ਅੱਲੋ ਕਰਦਾ ਸਾਰ। ਮਹੱਲਾ ਪੰਜਵਾਂ। ਫਰੀਦਾ ਦਿਲ ਰਤਾ ਇਸ ਦੁਨੀ ਸਿਉ, ਦੁਨੀ ਨਾ ਕਿੱਤੈ ਕੰਮ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਲੇ ਪਹਿਰ ਫੁੱਲੜਾ, ਫਲ ਪੀ ਪੱਛਾ ਰਾਤ।

ਤੂੰ ਢੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਨਾ ਚਾਕ ਨਾ ਹੋਰ। ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ, ਸਬਰ ਸੰਦਾ ਬਾਣ ਖਾਲਕ ਕਤਾ ਨਾ ਕਰੀ। ਸਬਰੇ ਅੰਦਰ ਸਾਬਰੀ ਤਨ ਏ ਵੈ ਜਾ ਲੈਣ ਹੋਣ।

ਟੁੱਟ ਨਾ ਥੀਵੈ ਵਾਹੜਾ। ਫਰੀਦਾ ਦਰਵੇ ਸਿੰਘ ਆਖੜੀ ਚੋਪੜੀ ਪ੍ਰੀਤ, ਇਕਨ ਕਿੰਨੈ ਚਾਲੀਐ ਦਰਵੇ ਸਾਵੀ ਰੀਤ। ਤਨ ਤਪੈ ਤਨੂ ਰਜਿਓ ਬਾਲਣ ਹੱਡ ਬਲੰਨ, ਪੈਰੀ ਥੱਕਾ ਸਿਰ ਜੁਲਾ ਜੇਮੂ ਪ੍ਰੀ ਮਿਲਨ। ਤੰਦ ਨੱਤ ਪਾਏ ਤਨੂਰ ਜਿਉਂ ਬਾਲਣ ਹੜਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ।

ਦੇਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਵ ਡੁੱਬ ਮੂਏ ਬਗ ਬਪੁੜੇ ਸਿਰ ਤਲ ਉੱਪਰ ਪਾਵ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੁੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ।

ਕਵਣ ਸੁ ਅੱਖਰ ਕਵਣ ਗੁਣ, ਕਵਣ ਸੁਮਣੀਆ ਮੰਤ, ਕਵਣ ਸੁ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਨਿਮਣ ਸੁ ਅੱਖਰ ਖਵਣ ਗੁਣ, ਜਿਹ ਬਾਮਣੀਆ ਮੰਤ, ਏ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਮਤ ਹੋਦੀ ਹੋਏ ਅਣਾ ਤਾਣ, ਹੋਦੇ ਹੋਏ ਨਿਤਾਣਾ ਅਣ ਹੋਦੇ, ਆਪ ਵੰਡਾਏ ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ। ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਹੇ, ਮਾਣਿਕ ਸਭ ਅਮੁੱਲ ਵੇ।

एक ओंकार सत नाम करता पुरख निरभउ निरवैर अकाल मूरत अजूनी सबं गुरप्रसाद सवैये श्री मुख बाक महला पंजवा आदि पुरख करतार करण कारण सब्यापे सरबरियो परपूर सगल कट रियो ब्यापे व्यापत देखिए जगत जान कौन थेरी गत सर्ब की रख्या करे आपे हर पत अबनासी अभिगत आपे आप उत्पते कै तू ही एक अन्न नाई तुम पत हर यंत नाई पारावार कौन है करे विचार जगत पिता है सर्ब प्राण को आधार जन नानक भगत दर तुल ब्रह्म समसर एक जीह क्या बखाना हां के बल बल बल बल सद बलिहार अमृत प्रवाह सारे तुल पंडार पर परै ही ते परै परे अपार पर अपनो पावन कर मंत्र न दूसरो तार उपत पढ़ लो एक निमिख तू कर आन नाही समसर उजियारो निर्मर कोट प्राचित जाहे नाम लिए हर हर जन नानक भगत दर तुल ब्रह्म समसर एक जीह क्या बखाना हां के बल बल बल बल सद बलिहार सगल भवन तारे एक थे किए विस्तारे पूर रहे ओ सर्ब मैं आप है निरारे हर गुण नाही अंत पारे जी जंत सब थारे सगल को दाता एक है अलख मुरारे आप ही तारण तारे कुदत है देखारे बरन चहन नाही मुख नाम सारे जन नानक भगत दार तुल ब्रह्म समसर एक जीह क्या बखाना आके बल बल बल बल सद बलिहार सर्ब गुण निदानं कीमत ना ज्ञानं ध्यानं उचे ते उचो जानी जय प्रभ तेरो थानं मन तन तेरो प्राणं एक सूत है जहानं कवन उपमा देओ बड़े ते बड़ानं जान कौन तेरो पियो लाख्या पार देओ अकल कला है प्रभ सर्ब को तानं जन नानक भगत दार तुल ब्रह्म समसर एक जीह क्या बखाना आके बल बल बल बल सद बलिहार निरंकार आकार अचल पूर्ण बिनासी हरख वंतयानंत रूप निर्मल बेगासी गुण गावे बेअंत अंतक तिल नहीं पासी जाको हुए कृपाल सो जन प्रभु तुम्हें मिलासी तन तन ते तन जन जय कृपाल हर हर पयो हर गुर नानक जिन पर सेओ से जन्म मरण धोथे रहो सत सत हर सत सत सते सत पणिया दूसर आनन अवर पुरख पौ रातन सुनिया अमृत हर को नाम लैत मन सब सुख पाए जेहि रसन चाखेओ ते जन तृप्त अकाए जे ठाकुर सो प्रसन्न प्यो सत संगत ते प्यार हर गुर नानक जिन परसियो तिन सब कुल कियो उधार सच सभा दी बाण सच सच्चे पै तरियो सच्चा तख्त निवास सच तपावस करियो सच सिरजो संसार आप अपुल ना भुलो रतन नाम अपार कीम नो पवय मुलो जय कृपाल होयो गोबिंद सर्ब सुख तिन्हु पाए हर गुर नानक जिन परसियो ते बहुड़ फिर जोंद ना आए कवन जोग कौन ज्ञान ध्यान कवन विद उस्तत करिया सिद्ध साधक तेतीस कोर तेर कीम ना परिया ब्रह्मादिक सनकाद शेख गुणंत न पाए अगो गयो नहीं जाए पूर सर्ब रहो समाए जे काटी सिलक दयाल प्रभ से जन लगे भगते हर गुर नानक जन परसियो ते इत उत सुधा मुक्ते
ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜੇ ਲਗ ਪਉ ਜਲ ਤਰਣਾ ਬਿਣਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਉ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਉ ਚਿਰਾ ਗੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤ ਗੁਰਪ੍ਰਸਾਦ ਕਾਚੀ ਦੇਹ ਮੋਫਣ ਬਾਂਦੀ ਸੱਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਬਚਰਿਤ ਬਿਕਲ ਬਡੋ ਅਭਿਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਯੈ ਮੀਠੀ ਜੀ ਮਾਏ ਹਿਤਾਨੀ ਬਲਬੰਚ ਛਪ ਕਰਤਿਉ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਯੋ ਸਰਣ ਜੀ ਕੇ ਦਾਨੀ ਕਾਰਣ ਕਰਨ ਸਮਰਥ ਸ੍ਰੀ ਤਰ ਰਾਖ ਲਿਓ ਨਾਨਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਣ ਪਾਪ ਦਾਰਨ ਕੋ ਹਰ ਤਾਰਨ ਤਰਨ ਸਮਰਥ ਸਬੈਬਿਦ ਕੁਲਾਂ ਸਮੋਇ ਉਧਾਰਨ ਸੋਚਿਤ ਚੇਤ ਅਚੇਤ ਜਾਨ ਸਤਸੰਗਤ ਪਰਮ ਮੰਦਿਰ ਮੋਹਿਉ ਕਤ ਧੌ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਨ ਕੀ ਸਭ ਸੂਜ ਪਰੀ ਬਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲੇਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਪਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਨਤਾ ਸਾਜਨ ਸੁਖ ਬੰਦਪ ਤਾਂ ਸਿਉ ਮੂੰਹ ਬੜਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕਰ ਬੀਤਤ ਔਦ ਕਰਤਿਆ ਕੰਨਾ ਮ੍ਰਿਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੋਖ ਭੁਖਣਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਦੇਹ ਨਾ ਗਿਹ ਨਾ ਨਿਹ ਨਾ ਨੀਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ ਰੱਥ ਨਾ ਸਵ ਨਾ ਗਜ ਸਿੰਘਾਸਨ ਛਿਨਮੈ ਤਿਆਗਤ ਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਝਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਣ ਛਿਣ ਸਿਮਰੋ ਅਗਮਿਆ ਪਾਰੋ ਸ੍ਰੀਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰੋ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੋ ਤੇਲੇ ਰਖੀ ਨਿਰਾਰੀ ਤਾਵਨ ਪਾਵਨ ਕੂਰਕ ਮਾਵਨ ਇਹ ਬਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਸਥਾਵਰ ਬੋਬਿਦ ਜੋਨ ਪ੍ਰਮੇਵਤ ਭਾਰੀ
ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀ ਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਤਰਨ ਗਗਨ ਆਵਤ ਫੁਣ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਪ੍ਰਭ ਮੋਕੈ ਕੂਪ ਗੁਬਾਰ ਪਰਿਉਵੈ ਹੇਤਾ ਗਬ ਆਕਾਸ ਨਾ ਮਾਵਤ ਬਿਸ਼ਟਾਸਤ ਕ੍ਰਿਮ ਉਦਰ ਪਰਿਉ ਹੈ ਦੈਦਸ ਧਾਏ ਮਹਾਂ ਬਿਖਿਆ ਕੋ ਪਰ ਧਨ ਛੀਨ ਅਗਿਆਨ ਹਰਿਉ ਹੈ ਜੋਬਨ ਬੀਤ ਜਰਾ ਰੁਗ ਗ੍ਰਸਿਓ ਜਮਦੂਤਨ ਡੰਨ ਮ੍ਰਿਤ ਮਰਿਉ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਉ ਹੈ ਪ੍ਰੇਮ ਭਗਤ ਉਦਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਉ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸ ਜਾਹੇ ਹਰ ਨਾਮ ਉਚਾਰੀ ਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਣ ਅਧਾਰੀ ਉਟ ਗਹੀ ਸਵਾਮੀ ਸਮਰਥਾ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਦਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਾਗ ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਂਛਦੈ ਹਰ ਨਾਮ ਖਗ ਉਦਮ ਕਰ ਲਾਗੇ ਬੋ ਭਾਤੀ ਵਿਚਰੈ ਅਨਕ ਸ਼ਾਸਤਰ ਬੋ ਖਟੂਆ ਪਸਮ ਲਗਾਏ ਤੀਰਥ ਬੋ ਭਰਮਤੇ ਸੂਖਮ ਦੇ ਬੰਧੇ ਬੋ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਟਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੇ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤ ਗੁਰਪ੍ਰਸਾਦ ਇੱਕ ਮਨ ਪੁਰਖ ਤਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆ ਤਾ ਤਾਸ ਚਰਨ ਲੇਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੈ ਸਨਕਾਦ ਸਾਧ ਸਿਧਾਦਿਕ ਮੁਨ ਜਨ ਗਾਵੇ ਅਛਲ ਚਲਾ ਗਾਵੈ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਕਪਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਵਰੋ
ਗਾਵੈ ਜਮਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਬਰਨ ਚਾਰ ਖਟ ਦਰਸਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੈ ਗੁਣ ਸੇਸ ਸਹਿ ਸਜੇ ਬਾਰਸ ਆਦਿ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੈ ਸਨ ਕਾਦ ਆਦ ਜਿਨ ਕਾਦ ਜੁਗਾ ਲਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਿਯੁਗ ਤੈ ਮਾਣਿਓ ਛਲਿਓ ਬਲਬਾਵਣ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ

ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ। ਗੁਣ ਗਾਵੈ ਪਾਯਾਲ ਭਗਤ ਨਾ ਗਾਦ ਪ੍ਰਿਯੰਗਮ, ਮਹਾਂਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ। ਗੁਣ ਗਾਵੈ ਮੁਨ ਬਿਆਸ ਜਿਨ ਬੇਦ ਬਿਆਕਰਣ ਵਿਚਾਰੇ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ। ਗੁਣ ਗਾਵੈ ਨਵਨਾਥ ਧਨ ਗੁਰ ਸਾਧ ਸਮਾਇਓ, ਮਾਂ ਦਾਤਾ ਗੁਣ ਰਵੈ ਜੀਨ ਚੱਕਰ ਵੈ ਕਹਾਇਓ। ਗੁਣ ਗਾਵੈ ਬੁਲਰਾਓ ਸਪਤ ਪਾਤਾਲ ਬਸੰਤੋ, ਪਰਥਰ ਗੁਣ ਉਚਰੈ ਸਦਾ ਗੁਰਸੰਗ ਰਹੰਤੋ। ਦੂਰ ਬਾਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ, ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ। ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ, ਸੋਈ ਪੁਰਖ ਧਨ ਕਰਤਾ ਕਾਰਣ ਕਰਤਾਰ ਕਰਨ ਸਮਰਥੋ, ਸਤਿਗੁਰੂ ਧਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ, ਤਾਂ ਤਰਿਓ ਮਸਤਕ ਹੱਥ ਸਹਿਜਮਿਓ ਵਿਠੋ ਛੱਜ ਸੁਰਨਰ ਗਣ ਮੁਨ ਬੋਹਿਆ ਗਾਜ, ਮਾਰਿਓ ਕੰਟ ਕਾਲ ਗਰਜ ਧਾਵਤ ਲੀਓ ਬਰਜ, ਪੰਜ ਪੂਤ ਇਕ ਕਰ ਰਾਖ ਲੈ ਸਮੁੰਜ ਜਗ ਜੀਤੋ, ਗੁਰਦੁਆਰ ਖੇਲੈ ਸਮਤ ਸਾਰ ਰਥ ਉਨਮਣ ਲਿਵ ਰਾਖ ਨਿਰੰਕਾਰ, ਕਹੁ ਕੀਰਤ ਕਲ ਸਹਾਰ ਸਪਤ ਦੀਪ ਮੰਝਾਰ, ਲਹਿਣਾ ਜਗਤਰ ਗੁਰਪ੍ਰਸ ਮੁਰਾਰ, ਜਾ ਕੇ ਦ੍ਰਿਸ਼ ਅੰਮ੍ਰਿਤ ਧਾਰ, ਕਾਲਖ ਖਨ ਉਤਾਰ ਤਿਮਰ ਗਿਆਨ ਜਾਹੇ ਦਰਸ ਦੁਆਰ, ਹੋਏ ਜੋ ਸੇਵੈ ਸਬਦ ਸਾਰ ਗਾਖੜੀ ਬਿਖਮਕਾਰ, ਤੇ ਨਿਰਪਾਵੇ ਉਤਾਰ ਕੀਏ ਨਿਰਭਾਰ, ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰ ਵਿਚਾਰ, ਨਿਮਰੀ ਭੂਤ ਸਦੀਵ ਪਰਮ ਪਿਆਰ, ਕਉ ਕੀਰਤ ਕਲ ਸਹਾਰ ਸਪਦੀਪ ਮਝਾਰ, ਲਹਿਣਾ ਜਗਤਰ ਗੁਰਪ੍ਰਸ ਮੁਰਾਰ, ਤੈ ਤੋ ਦ੍ਰਿੜਿਓ ਨਾਮਿਓ ਅਪਾਰ ਬਿਮਲ ਜਾਸ ਬਿਥਾਰ, ਸਾਧਕ ਸਿੱਧ ਸੋਜਨ ਜੀਆਂ ਕੋ ਆਧਾਰ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ, ਕਲਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ, ਆਤਮਾ ਤ੍ਰੈਵਿਦ ਤੇਰੈ ਏਕ ਲਿਵਤਾਰ, ਕਹੋ ਕੀਰਤ ਕਲ ਸਹਾਰ ਸਪਦੀਪ ਮੰਝਾਰ, ਲੈਣਾ ਜਗਤਰ ਗੁਰਪ੍ਰਸ ਮੁਰਾਰ, ਤੈ ਦਾਹਦ੍ਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ, ਜਾਣੀ ਅਕਲ ਗਤ ਗੁਰ ਪ੍ਰਵਾਨ, ਜਾ ਕੇ ਦ੍ਰਿਸ਼ਟਿ ਚਾਲ ਠਾਣ ਬਿਮਲ ਬੁੱਧ ਸੁਥਾਨ, ਪਹਿਰ ਸੀਲ ਸਨਾਉ ਸਖਤ ਬਿਦਾਰ, ਕਹੋ ਕੀਰਤ ਕਲ ਸਹਾਰ ਸਪਤਦੀਪ ਮਝਾਰ, ਲਹਿਣਾ ਜਗਤਰ ਗੁਰਪ੍ਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਣ ਦਹਿਣ ਯਗ ਪਾਪ ਪ੍ਰਨਾਸਨ, ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਤਪਾਲਣ, ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ, ਅੰਗੁਰ ਜਗਤ ਫਿਰਨ ਸਹੀ ਅੰਗਰੋ ਰਾਜ ਜੋਗ ਲੈਣਾ ਕਰੈ, ਸਦਾ ਅਕਲ ਲਿਵ ਰਹੈ ਕਰਨ ਸਮਿੱਛਾ ਚਾਰਾ, ਦ੍ਰੁਮਸ ਪੂਰਜ ਨਿਵੇ ਖਿਵੈ ਕਸ ਬਿਮਲ ਵਿਚਾਰਾ, ਇਹ ਤਤ ਜਾਣਿਓ ਸਰਬ ਗਤ ਲਖ ਬਿਡਾਣੀ, ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਹਜ ਲਇਓ, ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸਨ ਲਹਿਣੇ ਭਇਓ, ਮਨ ਵਿਸਾਸ ਪਾਇਓ ਗਹਿਰ ਗਉ ਹਦਰਥ ਦੀਓ, ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ, ਹਿਰਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਂਦ ਰਵਿਓ ਸਾਮਾਨ ਨਿਰੰਤਰ,

सद रंग सहज घुल चुराए, जस जम्पऊ लैणी रसन। नाम अवखद नाम अंधार, अर नाम समाद सुख सदा नाम निशान सोहै। रंग रत्तौ नाम स्यों, कल नाम सुर नरा बोहै। नाम परस जिन पायो, सत प्रगट्यो रव लोए। दर्शन परसे है गुरु कै, अड़सठ मज्जन होए। सच तीर्थ सच स्नान, अर भोजन पाओ सच। सदा सच पाखंत सोहै, सच पायो गुर शब्द। सच नाम संगति बोहै, जिस सच संजम वरत सच। कब जन कल वखाण, दर्शन परसे है गुरु कै, सच जन्म परवान। अमें दृष्ट शुभ करै, हरै अग पाप सकलमल। काम क्रोध अर लोभ मोह, वस करै सबै बल। सदा सुख मन वसै, दुख संसारा खोवै। गुरु नाम नित धरियाओ, जन्म हम कालख धोवै। सो कौ टल गुर सेवियै, एहनस सहज सुभाए। दर्शन परसिया गुरु कै, जन्म मरण दुख जाए। सवैये महले तीजे के एक ओंकार, सत गुर प्रसाद। सोई पुरख सिवर साचा, जाका एक नाम अचल संसारे। जिन भगत पवजल तारे, सिमरो सोई नाम प्रधान। तेत नाम रसक नानक, लहना तप्यो जेन। सर्ब सिद्धि कवजन कल सुबुद्धि, कीरत जन अमरदास बिस्त्रिया। कीरत रव किरण प्रगट संसारा, साख तरोवर मवल सरा। उत्तर दक्षिणे पूब अर पश्चिम, जय जय कारज पंथ नरा। हर नाम रसन गुरमुख बरदायो, उल्ट गंग पश्चिम धरिया। सोई नाम अछल भगता पवतारण, अमरदास गुर को फुरिया। सिमरै सोई नाम, जाख यर किन्नर सादिक सिद्ध समाध हरा। सिमरै नखियत्र अवर त्रु मंडल, नारदाद प्रहलाद वरा। ससी अर अर सूर नाम उलासै, सैल लो जन उदरिया। सोई नाम अछल भगता पवतारण, अमरदास गुर को फुरिया। सोई नाम सिवर नवनाथ निरंजन, सिवसन काद समुतरिया। चवरासी सिद्ध बुद्ध जितराते, अम्बरीक पवजल तरिया। उद्वो करूर त्रिलोचन नामा, कल कबीर किले विख हरिया। सोई नाम अछल भगता पवतारण, अमरदास गुर को फुरिया। तित नाम लाग तेतीस तिहावै, जति तपीसर मन वसिया। सोई नाम सिमर गंगे पितामा, चरण चेती अमृत रसिया। तित नाम गुरु गंभीर गुरु मत, सतकर संगति उदरिया। सोई नाम अछल भगता पवतारण, अमरदास गुर को फुरिया। नाम कित संसार, किरण रव सुतर सुरतर साखा। उत्तर दक्षिण पूब देश पश्चिम जस भाखा। जन्म तायो सके अथ, जित नाम हरदय निवास है। सुर नर गण गंधर्व, छे दर्शन आसास है। भलो प्रसिद्ध तेजो तनो, कल जोड़ कर त्यायो। सोई नाम भगत पवजल हरण, गुर अमरदास तै पायो। नाम ते आवे देव ते तीस, यर सादिक सेद नर। नाम खंड ब्रह्मांड तारे, जहां नाम समाद्यो। हरख सोग सम कर सहारे, नाम शिरोमण सर्ब मैं। भगत रहे लिवतार, सोई नाम पदार्थ अमर गुर। तुस दियो करतार, सत सूरो सील बलवंत। सत पाए संगत सकन गुरु मत,
ਗਰੂ ਮਤ ਨਿਰਵੈਰ ਲੀਨਾ ਜਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜੇ ਕਰਤਾ ਰਸਨ ਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁਦਰੈ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਲਿ ਉਚਰੈ ਗੁਰ ਪਰਸੂ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋ ਵੈ ਰਿਦ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਯਕ ਹੀਓ ਸੋਏ ਰਸ ਤਿਨਹੀ ਜਾਤੋ ਮੁਖੋ ਭਗਤ ਉਛਰੈ ਅਮਰ ਗੁਰ ਇਤਰੰਗ ਰਾਤੋ ਮਸਤਕ ਨੀਸਾਨ ਸੁਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਲ ਪਵਲ ਰਹੀਐ ਹੱਥ ਤਾਂ ਪਰਸਕੇ ਅਥ ਹੱਥ ਲੱਗਿਆ ਗੁਰ ਅਮਰ ਪਇਆ ਜੀ ਤਾਂ ਪਰਸਕੇ ਅਥ ਜੀ ਗੁਰ ਅਮਰ ਪਣਿਜੈ ਨੈਣ ਤਾਂ ਪਰਸਕੇ ਅਥ ਨਯਣ ਗੁਰ ਅਮਰ ਪਿਖਿਜੈ ਸ੍ਰਵਣ ਤਾਂ ਪਰਸਕੇ ਅਥ ਸ੍ਰਵਣ ਗੁਰ ਅਮਰ ਸੁਣਿਜੈ ਸਕੇ ਅਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨੇ ਜਗਤ ਪਿਤ ਸਕੇ ਅਥ ਸੋ ਸਿਰ ਜਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਾ ਭੁੱਖ ਤੇ ਨਰ ਨਿਤੁਨ ਨੋ ਕਹੀਐ ਤੇ ਨਰ ਸੁਖ ਨਾ ਹੋਏ ਤੇ ਨਰ ਸੰਤ ਨ ਲਹੀਐ ਤੇ ਨਰ ਸੇਵ ਨੋ ਕਰੇ ਤੇ ਨਰ ਸਹਿ ਸਹਿਸ ਸੰਪੈ ਤੇ ਨਰ ਦੁਲੀ ਚੈ ਬਹੇ ਤੇ ਨਰ ਉਥਪ ਬਿਥਪੈ ਸੁਖ ਲਹੇ ਤੇ ਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤੇਹ ਸਕੇ ਅਥ ਤੇ ਨਰ ਜਲ ਪਪਣੈ ਗੁਰੇ ਅਮਰਦਾਸ ਸੁਪ੍ਰਸੰਨ ਜਿਹ ਤੈ ਪੜਿਓ ਇੱਕ ਮੰਤਰਿਓ ਇੱਕ ਕਰ ਇੱਕ ਪਛਾਣਿਓ ਨਯਣ ਬਯਣ ਮੋਹੇ ਇੱਕ ਇੱਕ ਦੋਂ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਸਮੈ ਲੀਨੋ ਤੀਸ ਇੱਕ ਅਰ ਪੰਜ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਈ ਜੈ ਦੇਵ ਜੇ ਮਤ ਨਾ ਮੈਂ ਸਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀਰੈ ਜਾਣੀ ਰੁਕਮੰਗਦ ਕਰਤੂਤ ਰੁਕਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵ ਮੁਗਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾ ਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕਿਆ ਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ ਇੱਕ ਬਿਨ ਦੁੱਗਣ ਜੋ ਤੋਰ ਹੈ ਜਸ ਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗਰਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਣਾ ਲਿਵ ਰਹਿਓ

ਗੁਣੇ ਅੰਤ ਨਾ ਜਾਣੋ। ਬੋਏ ਥੋ ਬਿਦਾਤੈ ਨਿਰਮਯੋ ਸਭ ਸੰਗਤ ਕੁਲ ਉਦਰਣ। ਗੁਰੇ ਅਮਰਦਾਸ ਕੀਰਤ ਕਹਿ ਤ੍ਰਾਹੇ ਤ੍ਰਾਹੇ ਤੋਪਾ ਸਰਣ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਤਾ ਭਰਪੂਰ ਸ਼ਬਦ ਦੀਪਕ ਦੀਪਾਇਓ। ਜੇ ਸਿੱਖਾ ਸੰਗਰਿਓ ਤਤ ਹਰ ਚਰਨ ਮਿਲਾਇਓ।

ਸਰਿਆ ਪਰ ਪਰੇ। ਸਤਿਗੁਰ ਮਤਿ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਪਿਆ। ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰੈ ਲਹਾ। ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ। ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਪਰੇ। ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ। ਸਤਿਗੁਰ ਪ੍ਰਸਾਦ ਪਰਮਪਦ ਪਾਇਆ ਭਗਤ ਭਾਏ ਭੰਡਾਰ ਪਰੇ। ਮੇਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ। ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਪਰੇ। ਅਪਾਰ ਭਰੇ ਪਾਇਓ ਅਪਾਰ ਹਿਰਦੇ ਅੰਤਰ ਧਾਰਿਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ। ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ। ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣ। ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ। ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ। ਸੰਤੋਖ ਸਰੋਵਰ ਬਸੈ ਅਮਿਆ ਰਸ ਰਸਨ ਪ੍ਰਕਾਸੈ ਮਿਲਤ ਸਾਂਤਿ ਉਪਜੈ ਦੁਰਤ ਦੂਰੰਤਰ ਨਾਸੈ। ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸੰਨਾਹੁ ਮੁਫਟੈ। ਸਤਿਗੁਰ ਪ੍ਰਮਾਨ ਬਿਧ ਨ ਸਿਰਿਓ ਜਗ ਜਸ ਤੂਰ ਬਜਾਇਓ। ਗੁਰੂ ਰਾਮਦਾਸ ਕਲ ਉਚਰੈ ਤੈ ਭੈ ਅਮਰ ਪਦ ਪਾਇਓ।

ਦ੍ਰਿੜਾਯੋ ਨਵ ਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਪੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਯੋ ਗੁਰ ਰਾਮਦਾਸ ਕਲਿ ਉਚਰੈ ਤੈਂ ਹਰ ਪ੍ਰੇਮ ਪਦਾਰਥ ਪਾਇਓ। ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪਬਲੀ ਨਾ ਹੁੱਟੈ ਸਤਿਗੁਰ ਸਬਦ ਅਥਾਹ ਅਮੇ ਧਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਅਜੋਨੀ ਸੰਪਵਿਓ ਜਗਤ ਗੁਰ ਬਚਨ ਤਰਾਇਓ ਅਭਿਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ। ਗੁਰ ਰਾਮਦਾਸ ਕਲ ਉਚਰੈ ਤੈਂ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਾਮ ਨਿਧਾਨ ਭਗਤਾ ਪਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇਜਨ ਵਡਭਾਗੇ।

ਸਾਣ ਬਜਾਇਓ। ਸੇਜ ਸਦਾ ਸਹਿਜ ਛਾਵਾਣ, ਸੰਤੋਖ ਸਰਾਇਚੋ, ਸਦਾ ਸੀਲ ਸੰਨਾ ਸੋਐ। ਗੁਰ ਸ਼ਬਦ ਸਮਾਚਰਿਓ, ਨਾਮ ਟੇਕ ਸੰਗਾਦ ਬੋਹੈ। ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ, ਗੁਰੂ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ। ਗੁਰ ਜਨ ਕੋ ਸੋ ਪ੍ਰਸੰਨ, ਨਾਮ ਹਰਦੈ ਨਿਵਾਸੈ। ਜਿਨ ਕੋ ਗੁਰ ਸੋ ਪ੍ਰਸੰਨ, ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ। ਜਿਨ ਕੋ ਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੈ। ਪ੍ਰਚੋ ਪ੍ਰਮਾਨ ਗੁਰ ਪਾਇਓ, ਤਿਨ ਸਕੇ ਅਥੋ ਜਨਮ ਜਗ। ਸ੍ਰੀ ਗੁਰੂ ਸਰਣ ਪਚ ਕਲ ਕਬ, ਭੁਗਤ ਮੁਗਤ ਸਭ ਗੁਰੂ ਲਗ। ਸਤਿਗੁਰ ਖੇਮਾ ਤਾਣਿਆ, ਜੁਗ ਜੋਤ ਸਮਾਣੇ। ਅਨਪਉ ਨੇਜਾ ਨਾਮ ਟੇਕ, ਜਿਤ ਭਗਤ ਅਕਾਣੇ।

0: तुम हो रस जाने, जनक सोए जन जाने आ, उन मन रथ धरिया, सत संतोख समाचरे, अपरा सर भरिया, अकथ कथा अमरापुरी, जिस दे सुपावै, यो जनक राज गुरु रामदास, तुझ ही बने आवै। सतगुर नाम एक लिव मन जपै दृढ़, तिन जन दुख पाप कहो कत होवै जीओ। तारण तरण खिन मात्र जाको दृष्ट तारै, सब रिद विचारै, काम क्रोध खोवै जीओ। जीण सबन दाता अगम ज्ञान विख्याता, एहन स्त्यान तावै, पलक ना सोवै जीओ। जाको देखत दृद्र जावै, नाम सो निदान पावै, गुरमुख ज्ञान दुरमत।
1: दृढ़ तिन जन दुख पाप कहो कत होवै जीउ। धर्म कर्म पूरे सतगुर पाई है, जाकी सेवा सिद्ध साध मन जन सोर नर जा, चाहे शब्द सारे कले बलाई है। धर्म कर्म पूरे सतगुरु पाई है, जा की सेवा सिद्ध साध मन जन सोर नर जा, चाहे शब्द सारे एक लिव लाई है। फुन जाने को तेरा अपार निरपो निरंकार, अकथ कथन हर तुझे बुझाई है। परम भूले संसार छुट्टो जूनी संगार, जम को न डंड काल गुर मत त्याई है। मन प्राणी मुक्त विचार एहन से जप, धर्म कर्म पूरे सत गुरु पाई है। हाँ बल बल जाऊं सत गुर सचे नाम पर, कवन उपमा देओ कमन सेवा सुरियो, एक मुख रस नर सो जोग जोर कर। फुन मन बच क्रम जाने अनत, दूजा न मान नाम सो अपार सर, दीनो गुर रिद धर। नल कब पारस परस कच, कंचना हुए चंदना सुबास, जासे से मरते आन तर। जाके देखत द्वारे काम क्रोध ही निवारे, जी हों बल बल जाऊं सत गुर सचे नाम पर। राज जोग तख्त दियन गुर रामदास, प्रथमे नानक चंद जगत पयो, आनंद तारन मनुख जन कियो। प्रगास गुर अंगद दियो निदान, अकथ कथा ज्ञान पंच भूत बस कीने, जमत नंतराज। गुर अमर गुरु श्री सत, कल युग राखी पत, अगन दिखत गत, चरण कमल जास, सब बिद मान्य मन, तब ही पयो प्रसन्न। राज जोग तख्त दियन गुरु रामदास, राडू जिसे तारियो, तरते अरवियो मियार, पावन ते नीर सारे, अवर अनलिया नाद कियो। सास देख ने सूर दिन सैल, त्रु फल फुल दियो। सुर नर सप्त समुंदर के तारियो, तिर पवन जा, सोई एक नाम हर नाम सत, पायो गुर अमर प्रकाश। कच्चों कंचन पयो शब्द गुर श्रवण सुनो, बिकते अमृत होयो नाम सतगुर मुख पण्यो। लोह होयो लाल, लोह होयो लाल नदर सतगुर जद थारे, पाहन माणक करे ज्ञान गुर कयो विचार। काठों श्रीखंड सतगुर कियो, दुख दरिद्र तिनके गए। सतगुरु चरण जिन परसिया, से पश प्रेत सुर नर पए। जाम गुरु हुए वल तने क्या गर्व दिजे, जाम गुरु हुए वल लख बाहें क्या कीजे। जाम गुरु हुए वल ज्ञान नर ध्यान अनन पर, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਐ ਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋ ਥੇ ਰਹਿ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁੰਨ ਅਘਨ ਕੱਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਬ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰਥ ਕਲ ਯੁਗ ਸੁਣਦ ਸੰਵਾਦ ਸ਼ਬਦ ਜਿਸ ਘੇਰੇ ਫੁਨ ਦੁਖਨ ਨਾਸ਼ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਚਾਹੇ ਪਰੀਰੀ ਜਉ ਹਰ ਬੁੱਧ ਰਿਧ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਚਤ ਸਿੱਧ ਕੋ ਬਿਧ ਮਿਲਾਇਓ ਪੂਰਨ ਪੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹੰ ਦਿਸ਼ ਤਾਇਓ ਗੋਬਿੰਦ ਬਾਲ ਗੋਬਿੰਦ ਪੁਰੀ ਸਮਝਲਨ ਤੀਰ ਵਿਭਾਸ ਬਣਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਣਦਾ ਸੁਹਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸਫਾਰੀ ਕਰ ਆਜ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਿਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਮ ਨਿਦ ਅਪੈ ਰਸਨੀ ਨਿਸ ਰਸੈ ਸਤ ਕਰ ਜਾਨੀਓ ਪੁਨ ਪ੍ਰੇਮ ਰੰਗ ਪਾਈਏ ਗੁਰਮੁਖ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀ ਹੋ ਬਚਨ ਗੁਰ ਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਧਰੋ ਦਵਾਰ ਹਰ ਮਾਨੀਓ ਜਉ ਤਾਂ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗੰਮ ਗੁਣ ਜਾਨਦਾਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੈ ਧਰ ਫੁਨ ਗੁਰੂ ਜਲ ਵਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਟ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਬਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੱਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈ ਹੈ ਨਾਮ ਨਿਰਭਾਨ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈ ਹੈ ਗੁਰੂ ਗੁਰ ਗੁਰੂ ਗੁਰੂ ਗੁਰੂ ਜਪ ਮਨ ਰੀ ਜਾਂ ਕਿ ਸੇਵ ਸ਼ਿਵ ਸਿੱਧ ਸਾਧਕ ਸੁਰ ਅਸੁਰ ਗਣਤਰ ਤਿਸ ਗੁਰ ਬਚਨ ਸੁਣ ਕੰਨ ਰੀ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਰ ਕਾਦ ਸਨ ਕਾਦ ਹਰ ਗੁਰਮੁਖ ਤਰੈ ਇਕ ਨਾਮ ਲਗ ਤਜੁ ਰਸ ਅੰਨ ਰੀ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੀ ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤ ਜੁਗ ਜਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨ ਜਾਈ ਸਾਧਕ ਸਿੱਧ ਸਗਲ ਸ਼ਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਤਾਪ ਜੋਤ ਜਗਤਾਰੀ ਲੈਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ਼੍ਰੀ ਰਾਮਦਾਸ ਸੋਢੀ ਥਿਰੁ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਉ ਜੁਗ ਗੁਰਸੇਵਾ ਕਰ ਫਲ ਲਹੀਅੰ ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇਹ ਪਾਰ ਬ੍ਰਹਮ ਸਵਾਮੀ ਆਦਿ ਰੂਪ ਬੋਖਣ ਭਰਨੰ ਸਤਿਗੁਰ ਗੁਰ ਸੇਵਿਆ ਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰਬ ਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤੈ ਜਮ ਲੋਕ ਪਤਰ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੀ ਰਘਬੰਸ ਤਿਲਕ ਸੁੰਦਰ ਦਸ਼ਰਤ ਘਰ ਮਨ ਬੰਚੈ ਜਾਂ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਕਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨ ਮਰਨ ਭਗਾ ਹਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਬੋ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਤ ਆ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਤਿਬ ਦੁਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵਿਆ ਲਕਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ਼ ਭਇਆ ਜਸ ਜਨ ਕੈ ਇਕ ਪੜੈ ਸੁਣੈ ਗਾਵੈ ਪ੍ਰਭਾਤ ਹੈ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਾ ਪੂਰਬ ਬਿਦ ਵਰਨੰ ਸਤਿਗੁਰ ਗੁਰ ਸੇਵਿਆ ਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਨੋ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨਿਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸ਼੍ਰੀ ਗੁਰੂ ਸਾਹਿਬ ਸਭੀ ਉਪਰ ਮਨ ਬਚ ਕ੍ਰਮ ਸੇਵੀ ਹੈ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਮਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸ਼ੁਭ ਕੈਤ ਮਾ ਜਸੋਦ ਜਿਸੈ ਦਹੀਂ ਭਾਤ ਖਾਹਿ ਜੀਉ ਦੇਖ ਰੂਪ ਅਤਨ ਉਪੋ ਮਾਹ ਮਗ ਪਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹਿ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ਼ ਬਾਮ ਗਿਆਨ ਧਿਆਨ ਧਰਤ ਹੀ ਹੈ ਚਾਹਿ ਜੀਉ ਸਤਿ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੋ ਕਾਹਿ ਜੀਉ ਸੁਤਰ ਚਿਤ ਭਗਤ ਹਿਤ ਭੇਕ ਧਰਿਓ ਹਰਨਾਕਸ਼ ਹਰਿਓ ਨਕ ਬੇਦਾਰ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਪਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹੇ ਜੀਉ ਸਤਿ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ। ਬੇ ਵਜ਼ੀਰ ਵੱਡੇ ਧੀਰ ਧਰਮੀ ਅੰਗ ਅਲਕ ਅਗੰਮ ਖੇਲ ਕੀਆ ਆਪਣੇ ਉਹ ਸ਼ਾਹ ਜੀਉ। ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਇ ਸੁੱਤ ਸਿੱਧ ਰੂਪ ਧਰਿਓ ਸ਼ਾਹਨ ਕੈ ਸ਼ਾਹ ਜੀਉ। ਸਤਿ ਸਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਕ ਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਰਾਮ ਰਮਨ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾ ਦੇਵ ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮੱਚ ਕੱਚ ਹੂਬਰਾ ਜਮਨਾ ਕੇ ਕੂਲ ਖੇਲ ਖੇਲੇ ਜੇ ਨਗਿੰਦ ਜੀਓ। ਨਾਮ ਸਾਰ ਹੀ ਇਹ ਧਾਰ ਤਜ ਵਿਕਾਰ ਮਨ ਗਏ ਅੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ। ਗੁਰ ਕਾ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਹੈ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾਰਤ ਹੋ ਹਮੈ ਕਪੰਧ ਕਾੜ ਸਾਧ ਸੰਗ ਰਤ ਜੀਓ। ਦੇ ਗੇ ਤ੍ਰੇ ਸੰਦੇ ਚਿਤ ਬਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰਮਤ ਜੀਓ। ਨਾਮ ਸਾਰ ਹੀ ਇਹ ਧਾਰ ਤਾਜ ਬਿਕਾਰ ਮਨ ਗਿੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ। ਸੇਵਕ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਬਿਸ਼ਨ ਸ੍ਰੀ ਤੈ ਅਗਣਤ ਤਿਨ ਕੋ ਮੋਹ ਭਇਆ ਮਨ ਮਤ ਕਾ। 84 ਲੱਖ ਚੋਨ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦ ਕਾ। ਸਿਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪੇ ਚਿਤਵੈ ਆਪੇ ਚੰਦ ਸੂਰ ਪਰਗਾਸ਼ਾ। ਆਪੇ ਜਲ ਆਪੇ ਥਲ ਥਮਨ ਆਪੇ ਕੀਆ ਘਟ ਘਟ ਬਾਸਾ। ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸ਼ਾ। ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਤੂੰ ਜਲ ਤਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤੇ ਮੀਠੇ ਜਾ ਕੇ ਬਚਨਾ। ਮਨ ਬ੍ਰਹਮਾ ਦਿਕ ਰੁਦਰਾ ਦਿਕ ਕਾ

ਸੱਚਨਾ ਕੀਆ ਖੇਲ ਬੜ ਮੇਲ ਤਮਾਸ਼ਾ। ਵਾਹਿਗੁਰੂ ਤੇਰੀ ਸਭ ਰਚਨਾ, ਅਗਮ ਅਨੰਤ ਅਨਾਦਿ ਆਦਿ ਜਿਸ ਕੋਈ ਨ ਜਾਣੈ। ਸ਼ਿਵ ਬ੍ਰੰਚ ਤਰ ਧਿਆਨ ਨਿਤੈ ਜਿਸ ਵੇਦ ਬਖਾਣੈ। ਨਿਰੰਕਾਰ ਨਿਰਵੈਰਿ ਅਵਰਨੀ ਦੂਸਰ ਕੋਈ, ਭੰਜਨ ਗਣ ਸਮਤ ਤਰਨ ਤਾਰਨ ਪ੍ਰਭ ਸੋਈ। ਨਾਨਾ ਪ੍ਰਕਾਰ ਜਿਨ ਜਾਕੀਓ, ਜਨ ਮਥੁਰਾ ਰਸਨਾ ਰਸ ਹੈ। ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤੈ ਬਸੈ। ਗੁਰੂ ਸਮਰਥ ਗੈ ਕਰੀਆ, ਤ੍ਰਿਬੁੱਧ ਸਮਤ ਸਮਾਰਨ ਕਉ। ਫੁਨ ਧਰਮ ਤੁਜਾ ਫੈਰ ਅੰਤ ਸਦਾਇਕ, ਪੁੰਜ ਤਰੰਗ ਨਿਵਾਰਨ ਕਉ। ਮਥੁਰਾ ਜਨ ਜਾਨ ਕਹੀ ਜੀ ਸਾਚ, ਸੋ ਔਰ ਕਛੂ ਨ ਵਿਚਾਰਨ ਕਉ। ਹਰ ਨਾਮ ਬੋਹਿਤ ਬਡੋ ਕਲਮੈ, ਪਵ ਸਾਗਰ ਪਰ ਤਾਰਨ ਕਉ। ਸੰਤਤ ਹੀ ਸਤ ਸੰਗਤ ਸੰਗ, ਸੁਰੰਗਰ ਤੇਜਸ ਗਾਵਤ ਹੈ। ਧਰਮ ਪੰਥ ਧਰਿਓ ਤਰਣੀ ਤਰਿਆ, ਪਰ ਹੇ ਲਿਵ ਧਾਰਨਾ ਧਾਵਤ ਹੈ। ਮਥੁਰਾ ਭਣ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਨਿਰਮਲ ਨਾਮ ਸੁਦਾ ਭਰਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਗਹਿਰ ਗੰਭੀਰ ਅਥਾਤ ਬੜ ਸੋਬਰ, ਸਦਾ ਸਭਿਦ ਰਤਨਾਗਰੁ।

ਤੋ ਦੂਰ ਕਰ ਬੇਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਤਰ ਫਿਰਤ ਸਗਲ ਜੁਗ ਕਬ ਹੂੰ ਕੋ ਪਾਵੈ ਆਤਮ ਪ੍ਰਗਾਸ਼ ਕਉ ਬੀਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਂ ਕੋ ਸ਼ਿਵ ਮੁਨ ਗਹਿਨਾ ਤਜਾਤ ਕੰਬਿਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾਂ ਜੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਿ ਗੁਰ ਸੁਖ ਪਾਏ ਕਿਰਪਾ ਧਾਰ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸ਼ੇ ਦੇਖਤ ਦਰਸ਼ ਭਟਕ ਪ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੀ ਸੇਵਕ ਸਿੱਖ ਸਦਾ ਅਤ ਲੁਭਤ ਅਲ ਸਮੂਹ ਜਿਉ ਕੁਸਮ ਸੁਬਾਸੇ ਵਿਦਮਾਨ ਗੁਰਾਪ ਥੱਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਉ ਸਮਰੱਥ ਪੁਨ ਕੀਰਤਵੰਤ ਸਦਾ ਸੁਖ ਸੰਪਤ ਰਿਧਰ ਸਿੱਧ ਨ ਛੋਡੈ ਸਥ ਦਾਨ ਵਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤਥ ਤਾਹਿ ਕਹਾਂ ਪ੍ਰਵਾਹ ਕਾਹੂ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣਾ ਸਰਸ ਕੀਓ ਨ ਜਗਤ ਕੋਈ ਆਪਣੇ ਆਪ ਆਪਿਓ ਪਾਇਓ ਸੁਰ ਨਰ ਅਸੁਰ ਅੰਤ ਨੀ ਪਾਇਓ ਪਾਇਓ ਨਹੀਂ ਅੰਤ ਸੁਰੈ ਅਸੁਰ ਨਰ ਗਣ ਗੰਧਰਵ ਖੋਜ ਅੰਤ ਫਿਰੇ ਅਵਿਨਾਸੀ ਅਚਲ ਅਜੋਨੀ ਸੰਭਵ ਪੁਰਖੋ ਤਮੇ ਅਪਾਰ ਪਰੇ ਕਰਨ ਕਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ

ਦੇ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਣੰ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁਬ ਭਗਤ ਹਰ ਕੇ ਜੋ ਗਣ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਹੁ ਅਵਤਾਰ ਭਇਓ ਕਲਪਿੰਤਰ ਜਸ ਜਗਤ੍ਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ

ਸੁਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲਣ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਮੋਹ ਮਲ ਬਿਵਸ ਕੀਓ, ਕਾਮ ਗਾ ਕੇਸ ਪਛਾੜੋ। ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉਂ ਝਾੜਿਓ, ਜਨਮ ਕਾਲ ਕਰ ਜੋੜ ਹੋ ਕਮਜੋਰ ਸੁਮੰਨੈ। ਭਵ ਸਾਗਰ ਬੰਧਿਓ, ਸਿੱਖ ਤਾਰੇ ਸੁਪ੍ਰਸੰਨੈ। ਸਿਰਿਆ ਤਪਤ ਸਚੋ ਤਖਤ, ਜੋਗ ਭੋਗ ਸੰਜੁਤ ਬਾਲ, ਗੁਰ ਰਾਮਦਾਸ ਸਚ ਸਲ ਭਣ, ਤੂੰ ਅਟਲ ਰਾਜਿਆ ਭਗਦਾਲ। ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ, ਸੇਵੰਤ ਤੁਰਾਂ ਤੁਰ। ਆਦਿ ਜੁਗਾ ਦੇ ਅਨਾਦ ਕਰਾ ਧਾਰੀ ਤਰੇ ਲੋਆਂ, ਅਗੰਮ ਨਿਗਮ ਉਦਰਣ ਜਰਾ ਜੰਮਿਆ ਰੋਹਾਂ। ਗੁਰ ਅਮਰਦਾਸ ਤੁਰ ਥੱਪਿਓ, ਪਰਗਾਮੀ ਤਾਰਨ ਤਰਨਾ, ਆਗਯੰਤਕ ਬਦੈ ਨਸਲ ਕਵ, ਗੁਰ ਰਾਮਦਾਸ ਤੇਰੀ ਸ਼ਰਨ। ਸਵਈਏ ਮਹਲੇ ਪੰਜਵੇਂ ਕੇ ਇੱਕ ਓਅੰਕਾਰ, ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖਿਆ ਚੱਲ ਬਿਨਾਸ਼ੀ, ਜਿਸ ਮ੍ਰਿਤ ਦੁਰ ਮਤ ਮਲ ਨਾਸੀ। ਸਤਿਗੁਰੂ ਚਰਨ ਕਮਲ ਰਿਦ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਕਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕੋ ਜੈਤਵਾਰ ਹਰ ਜਨ ਕਿਉ ਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਗੁਰੂ ਨਾਨਕ ਅੰਗਦ ਅਮਰ ਲਾਗੀ, ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਬੜ ਭਾਗੀ ਉਨਮਾਨਿਓ, ਰਿੱਧ ਸ਼ਬਦ ਵਸਾਇਓ, ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ, ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਗੁਰ ਅਰਜਨ ਘਰ ਗੁਰ ਰਾਮਦਾਸ ਅਨੁਭਉ ਠਹਿਰਾਇਓ, ਜਨਕ ਰਾਜ ਵਰਤਾਇਆ ਸਤ ਜੁਗ ਅਲੀਨਾ, ਗੁਰ ਸ਼ਬਦ ਮਨ ਮਾਨਿਆ ਅਪਤੀਜ ਪਤੀਣਾ, ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਨਾ, ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਖੇਲ ਗੂੜੋ ਕੀਓ ਹਰ ਰਾਏ, ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ, ਆਜੋਨੀ ਸੰਭਵਿਓ ਸਦਾ ਸਕਲ ਕਵੀਆਂ ਬਖਾਣਿਓ, ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ, ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ, ਸਦ ਜੀਵਨ ਅਰਜਨ ਅਮੋਲ, ਅਜੂਨੀ ਸੰਭਉ ਭੈ ਪੰਜਨ ਪਰ ਦੁਖ ਨਿਵਾਰਿਆ ਪਾਰਿਆ ਨੰਭਉ, ਅਗਾਂ ਗਹਿਣ ਪ੍ਰਮ ਭ੍ਰਾਂਤ ਦਹਿਣ ਸੀਤਲ ਸੁਖਦਾਤੋ, ਅਸੰਭਉ ਉਦਵਿਓ ਪੁਰਖ ਪੂਰਨ ਵਿਧਾਤੋ। ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ, ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ। ਜੈ ਜੈਕਾਰ ਜਸ ਜਗ ਅੰਦਰ, ਮੰਦਰ ਭਾਗ ਜੁਗਤ ਸ਼ਿਵ ਰਹਿਤਾ, ਗੁਰਪੂਰਾ ਪਾਇਓ ਬੜਭਾਗੀ, ਲਿਵਲਾਗੀ ਮੇਦਨ ਪਰ ਸਹਿਤਾ, ਪੈ ਪੰਜਨ ਪਰ ਪੀਰ ਨਿਵਾਰਣ, ਕਲ ਸਹਾਰ ਤੋਹ ਜਸ ਬਕਤਾ, ਕੁਲ ਸੋਢੀ ਗੁਰ ਰਾਮਦਾਸ, ਤਨ ਧਰਮ ਤੁਜਾ ਅਰਜਨ ਹਰ ਭਗਤਾ, ਧਰਮ ਧੀਰ ਗੁਰ ਮਤ ਗੰਭੀਰ ਪਰ ਦੁਖ ਵਿਸਾਰਨ, ਸ਼ਬਦ ਸਾਰ ਹਰ ਸਾਮ ਉਦਾਰ ਹਮੇਵ ਨਿਵਾਰਨ, ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨ ਹੁਟੈ, ਸਤਵੰਤ ਹਰ ਨਾਮ ਮੰਤਰ ਨਵ ਨਿਧਨਾਨ ਖੁਟੈ, ਗੁਰ ਰਾਮਦਾਸ ਤਨ ਸਰਬਮੈ ਸਹਿ ਚੰਦੂਆ ਤਾਣਿਓ, ਗੁਰ ਅਰਜਨ ਕਲ ਉਚਰੈ ਤੈਰਾਜ ਜੋਗ ਰਸ ਜਾਣਿਓ।
ਭੈ ਨਿਰਭਉ ਮਾਣਿਓ ਲਾਖਮਿਆ ਲਖ ਲਖਾਇਓ ਅਗੰਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ। ਗੁਰ ਪਰਚੈ ਪਰਮਾਨ ਰਾਜ ਮੈਂ ਜੁਗ ਕਮਾਇਓ, ਧਨ ਧਨ ਗੁਰ ਧਨ ਆ ਭਰ ਸਰ ਸੁ ਭਰ ਭਰਾਇਓ, ਗੁਰ ਗੰਭਰਵਾਨ ਅਜਰ ਜਰਿਓ ਸਰ ਸੰਤੋਖ ਸਮਾਇਓ। ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ, ਆਮਿਓ ਰਸਨਾ ਬਦਨ ਬਰਦਾਤੀ ਅਲਖ ਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ, ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ, ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਬਸਾਇਓ। ਗੁਰ ਅਰਜਨ ਕਲ ਉਚਰੈ ਤੈ ਜਨ ਕਹ ਕਲਸ਼ ਦੀ ਪਾਇਓ। ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ, ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ, ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ, ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ, ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ, ਅਬ ਨਾਹੀ ਅਵਰਸਰ ਕਾਮ ਬਾਰੰਤਰ ਪੂਰੀ ਪੜੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰੇ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ

ਓ ਕਾਲੀ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ ਤੇਹ ਜਨ ਜਾਚੋ ਜਗਤ੍ਰ ਪਰ ਜਾਨੀਅਤ ਬਾਸੁਰ ਰੈਨ ਬਸ ਜਾਂ ਕੋ ਹਿਤ ਨਾਮ ਸਿਉ ਪਰਮਿ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਤਾਮ ਸਿਉ ਅਪਰ ਪਰੰਪਰ ਪੁਰਖਸੋਂ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੁ ਪ੍ਰਭ ਸਰਬਮਯ ਅਰਜਨ ਗੁਰ ਭਗਤ ਕਹੇ ਤੁ ਪਾਏ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮੁਨਿ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ।

और सत नाम करता पुरख निर्भउ निर्वैर अकाल मूरत अजूनी

ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲਵ ਮੁੰਦੇ ਵਿਚਾਰ। ਤਨ ਮਨ ਦੀ ਜੈ ਸੱਜਣਾ ਐਸਾ ਹੱਸਣਸਾਰ, ਤੇ ਸੋਨੇ ਨਾ ਕੀਚਈ ਜੇ ਦਿਸੈ ਚੱਲਣ ਹਾਰ। ਨਾਨਕ ਜਿੰਨੀ ਅਵਕਰ ਬੁਝਿਆ ਤਿੰਨਾ ਵਿਟੋਂ ਕੁਰਬਾਨ। ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕਲ, ਤਾਹੂੰ ਖਰੇ ਸੁਜਾਨ ਵੰਨਾ ਇੰਨੀ ਕਪਰੀ। ਝਾੜ ਝੱਖੜ ਉਹਾੜ ਲਹਿਰੀ ਬਹਿਨ ਲਖੇਸਰੀ, ਸਤਿਗੁਰੂ ਸਿਉਂ ਆਲਾ ਬੇੜੇ ਡੁੱਬਣ ਨਾਹ ਭਉ। ਨਾਨਕ ਦੁਨੀਆ ਕੈਸੀ ਹੋਈ,

ਹੈ ਕਰਕੇ ਉਹ ਕਰੀਨ, ਗੱਲਾਂ ਪਿੱਟਣ ਸਿਰ ਖੂਹੀਣ, ਨਾਉ ਲੈਣ ਯਾਰ ਕਰਨ ਸਮਾਈ, ਨਾਨਕ ਤਿਨ ਬਲਿਹਾਰੈ ਜਾਈ। ਰੇ ਮਨ ਡੀਗ ਨ ਡੋਲੀ ਐ, ਸੀਧੇ ਮਾਰਗ ਤਾਓ, ਪਾਛੈ ਬਾਗ ਡਰਾਮਣੋ, ਆਗੈ ਅਗਨ ਤਲਾਓ। ਸਹਿ ਸਹਿਜੀ ਰਪਰ ਰਹੋ, ਮਾ ਕੋ ਅਵਰ ਨ ਢੰਗ, ਨਾਨਕ ਗੁਰਮੁਖ ਛੁੱਟੀ ਐ, ਹਰ ਪ੍ਰੀਤਮ ਸਿਉ ਸੰਗ। ਬਾਗ ਮਰੇ ਮਨ ਮਾਰੀ ਐ, ਜੇ ਸਤਿਗੁਰ ਦੀਖਿਆ ਹੋਏ, ਆ ਪਛਾਣ ਹਰ ਮਿਲੈ, ਬਹੁਣ ਨ ਮਰਨ ਹੋਏ। ਕੀਚੜ ਹੱਥ ਨ ਬੂਡਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਓ, ਵੇਣ ਗੁਰ ਨਿਧ ਜਲ ਨਾਹੇ। ਜਨ ਮਰੈ ਪਰਮਾਈਐ, ਜੇ ਲੱਖ ਕਰਮ ਕਮਾਹੇ। ਜਮ ਜਾ ਗਾਤ ਨ ਲੱਗੀ, ਜੇ ਚੱਲੈ ਸਤਿਗੁਰ ਭਾਏ, ਨਾਨਕ ਨਿਰਮਲ ਅਮਰ ਪਾਤ ਗੁਰ ਹਰਮੇ ਲੈ ਮੇ ਲਾਏ।

ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਦੀ ਆਏ। ਸਰਵਰ ਹੰਸ ਨਾ ਜਾਣਿਆ ਕਾ ਕੁਪੰਖੀ ਸੰਗ, ਸਾਕਤ ਸੋ ਐਸੀ ਪ੍ਰੀਤ ਹੈ ਬੁੱਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ, ਗੁਰਮ ਕਰਮ ਕਮਾਓ, ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਪਾਓ, ਪੈਂਦਾ ਖਾਧਾ ਬਾਦ ਹੈ ਜਾਂ ਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ ਮੁਖ ਝੂਠਾਇਆ ਲਾਓ, ਨਾਨਕ ਨਾਮ ਸਲਾਹ ਤੂੰ ਹੋਰ ਹਮੈ ਆਵੋ ਜਾਓ। ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ, ਝੂਟੈ ਸਿੱਤੀ ਜੋ ਮਰੈ ਲੱਗੀ ਸਾ ਪ੍ਰਮਾਣ, ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪ੍ਰਮਾਣ, ਭਰਮ ਕੰਮ ਨ ਨਿਕਲੈ ਲਾਇਆ ਤਿੰਨ ਸੁਜਾਣ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪਾਂਜਰ ਲਾਏ ਕੂੜਾ ਪਾਜਿਆ। ਭਾਂਡਾ ਆਣਗ ਰਾਸ ਜੰਤ ਭਾਵ ਸੀ, ਪਰਮ ਜੋਤ ਜਾਗਾਏ ਵਾਜਾ ਵਾਵ ਸੀ। ਮਨੋ ਜੀ ਅੰਦੇ ਕੂਪ ਕਹਿਆ ਬਿਰਦ ਨ ਜਾਣਨੀ, ਮਨ ਅੰਦੈ ਉਂਦੇ ਕਵਲ ਦਿਸਣ ਖਰੇ ਕਰੂਪ, ਇਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇਕ ਨਾ ਨਾਦ ਨ ਬੇਦ ਨ ਗੀ ਰਸ, ਰਸ ਕਸ ਨਾ ਜਾਣਨ ਤੇ ਇਕ ਨਾ ਸਿੱਧ ਨ ਬੁੱਧ ਨ ਅਕਲ ਸਾਰੂ, ਅੱਖਰ ਕਾ ਭਿਉ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ। ਸੋ ਬ੍ਰਹਮਣ ਜੇ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਹਮਣ ਪੂਜਣ ਜੁਗਤ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਾਹ ਪਰਵਾਨ। ਲੱਭ ਲੋਭ ਜੇ ਕੂੜ ਕਮਾਵੈ, ਆਪਣਾ ਕੀਤਾ ਆਪੇ ਪਾਵੈ, ਤਨ ਨਾ ਤਪਾਏ ਤੰਦੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਸਭਨੀ ਘਟੀ ਸ਼ਹਵਸੈ, ਸ਼ਹ ਬਿਨ ਘਟ ਨਾ ਕੋਏ, ਨਾਨਕ ਤੇ ਸੋਹਾਗਣੀ ਜਿਨ ਗੁਰਮੁਖ ਪ੍ਰਗਟ ਹੋਏ। ਜਿਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਸਿਰ ਧਰ ਤਲੀ ਗਲੀ ਮੇਰੀ ਆਉ। ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਨਾਲ ਕੇ ਰਾੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਗਿਆਨ ਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋ ਨਾ ਬਾਕੀ, ਮਾਣੂ ਕੱਲਾ ਹੀ ਉੱਠੀ ਚੱਲੈ, ਸਾਧਨਾ ਹੀ ਇਵੇ ਹੀ ਗੱਲੈ। ਰਾਮ ਚੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ, ਬੰਤਰ ਕੀ ਸੈਣਾ ਸੇਵੀਐ ਮਨ ਤਨ ਜੁਝ ਅਪਾਰ, ਸੀਤ

ਸਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ, ਜੂਲੇ ਵੈਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਪੱਬਰ ਤੂੰ ਹਰਿਆਵਲਾ, ਕਮਲਾ ਕੰਚਨ ਵਾਨਾ, ਕਹਿ ਦੁਖੜੈ।

0: ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਸਲੋਕ ਮਹਲਾ ਤੀਜਾ। ਇੱਕ ਓਅੰਕਾਰ ਸਤ ਗੁਰਪ੍ਰਸਾਦ, ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ, ਤਿਨ ਕੇ ਦਿੱਤੇ ਨਾਨਕ।
1: ਤੀਜਾ ਇੱਕ ਓਅੰਕਾਰ ਸਤ ਗੁਰਪ੍ਰਸਾਦ, ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ, ਤਿਨ ਕਹਿ ਦਿੱਤੇ ਨਾਨਕ। ਤਿਹੋ ਜਿਹਾ ਧਰਮ ਅਪਾਇ ਦਰਾਂਜਨ ਪਰਮ ਪਾਤਾ ਕਾ ਭੀਖਕ ਹੋਏ, ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾਂ ਪੰਡਿਤ ਜੋਧ ਕੀ ਵੇਦ ਪੜਾ ਮੁਖਚਾਰ, ਨਵਾਂ ਖੰਡਾਂ ਵਿੱਚ ਜਾਣੀਆ ਆਪਣੇ ਚੱਜ ਵਿਚਾਰ। ਬ੍ਰਾਹਮਣ ਕੈਲੀ ਘਾਤ ਕੰਜਕਾ ਅਨਚਾਰੀ ਕਾ ਧਾਨ, ਫਿੜਕ ਫਿੜਕਾਂ ਘੋੜ ਬਦੀਆਂ ਸਦਾ ਸਦਾ ਅਭਿਮਾਨ, ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀ ਇੱਕ ਰਹੇ ਤਤ ਗਿਆਨ। ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ, ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੇ ਜਿਸਨੂੰ ਨਦਰ ਹੋਏ। ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ ਕੋਏ, ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੇ ਜਿਸਨੂੰ ਨਦਰ ਹੋਏ। ਜਿਨੇ ਨਾਮ ਵਸਾਰਿਆ ਕੂੜੇ ਲਾਲਚ ਲੱਗ, ਧੰਦਾ ਮਾਇਆ ਮੋਹਣ ਅੰਤਰ ਤਿਸ਼ਨਾ ਅੱਗ। ਜਿਨਾ ਵੇਲ ਨ ਤੁੰਬੜੀ ਮਾਇਆ ਠੱਗੇ ਠੱਗ, ਮਨ ਮੋਬਨ ਚਲਾਹੀ ਐ ਨਾ ਮਿਲਹੀ ਵਗ ਸਾਗ। ਆਪ ਲਾਏ ਪੂਲੀਐ ਆਪੇ ਮੇਲ ਮਲਾਏ, ਨਾਨਕ ਗੁਰਮੁਖ ਛੁੱਟੀ ਐ ਜੇ ਤਲੈ ਸਤਿਗੁਰ ਪਾਏ। ਸਾਲਾਹੀ ਸਾਲਾਣਾ ਵੀ ਸੱਚਾ ਸਾਲਾਹਾ, ਨਾਨਕ ਸੱਚਾ ਇੱਕ ਦਰ ਬੀਬਾ ਪਰਹਰ ਆਏ। ਨਾਨਕ ਜੈ ਜੈ ਮੈਂ ਫਿਰੋਂ ਤੈਂ ਤੈਂ ਸਾਚਾ ਸੋਏ, ਜੈ ਦੇਖਾਂ ਤੈਂ ਇੱਕ ਹੈ ਗੁਰਮੁਖ ਪ੍ਰਗਟ ਹੋਏ। ਦੁਖ ਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ। ਨਾਨਕ ਹੋ ਕਰਤੇ ਖੱਪ ਮੁਆਏ, ਖੂਨ ਲੱਖ ਸੰਖ ਸਤਿਗੁਰ ਮਿਲੈ ਸੋ ਉਬਰੈ, ਸਾਜੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੂ ਪਾਏ ਗੁਰ ਸ਼ਬਦੀ ਹਰ ਮਨ ਵਸੈ, ਮਾਇਆ ਕੀ ਪਹੁ ਜਾਏ। ਸੇ ਜਨ ਨਿਰਮਲ ਉਜਲੈ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਜਿਉਂ ਪੁਰਖੈ ਕਰ ਭਗਤੀ ਨਾ ਰਹਿਤ, ਲੋਚੇ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖੱਟ ਰਸ ਮੀਠੇ ਪਾਏ। ਤਿਉਂ ਬਾਣੀ ਭਗਤ ਸਲਾਹ ਦੇ, ਹਰਨਾਮੇ ਚਿਤ ਲਾਏ। ਮਨ ਧਨ ਧਨ ਅੱਗੇ ਰੱਖਿਆ, ਸਿਰ ਵਿੱਚ ਆਗੁਰੇ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚਦ, ਪ੍ਰਭ ਲੋਚਾਂ ਪੂਰ ਮਲਾਏ। ਹਰ ਪ੍ਰਭੇ ਪਰਵਾਹ ਹੈ ਕਿਤ ਗਾ ਦੇ ਤਿਬਤਾਏ, ਸਤਿਗੁਰ ਕੇ ਭਾਣੇ ਜੋ ਚੱਲੇ ਤਿਬਤਾਸੇ ਹਰ ਗੁਣ ਗਾਏ। ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ ਤੇ ਕਿਤ ਨਾ ਕਾ ਜੀਵਿਆ ਕਿਤਾ ਏ ਸੰਸਾਰ। ਗੁਰਮਤਿ ਪਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਭਰਮਿਆ ਕਰ ਮੂਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖ ਅੰਧਾ ਲੋਏ। ਗਿਆਨ ਖੜਗ ਪੰਜ ਦੂਰ ਸੰਗਾਰੇ, ਗੁਰਮੁਖ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ ਮਨ ਤਾਂ ਨਿਰਮਲ ਹੋਏ। ਨਾਮਹੀਣ ਨਗਟੇ ਫਿਰੇ ਬਿਨਾਵੇਂ ਬੈਰ ਹੋਏ, ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇੜ ਨ ਸਕੇ ਕੋਏ। ਗੁਰਮੁਖਾਂ ਅਰਦਨ ਖੱਟਿਆ ਗੁਰ ਕੈ ਸ਼ਬਦ ਵਿਚਾਰ, ਨਾਮ ਪਧਾਰਤ ਪਾਇਆ ਤੁਟ ਭਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣਹਾਰ। ਵੇਖੈ ਸਿਰਜਣ ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿਥੈ ਓਂਗ ਨ ਭੁੱਖ ਹੈ ਹਰਿ ਅਮਰ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿੰਸ ਜਾਏ ਹੁਕਮ ਆਵੇ ਜਾਏ। ਜੰਮਣ ਮਰਨਾ ਚੁੱਕੇ ਰੰਗ ਲੱਗਾ ਦੂਜੇ ਪਾਏ, ਬੰਧਣ ਬੰਦ ਪਵਾਹੀਨ ਕਰਨਾ ਕੁਛ ਨਾ ਜਾਏ, ਜਿਨ ਕੋ ਕਿਰਪਾ ਧਾਰਨ ਤਿਨ ਸਗੋਂ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਭਈ ਮਰਜੀ ਵੈ ਸਹਿ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨ ਮੁਖ ਚੰਚਲ ਮਤ ਹੈ ਅੰਤਰ ਬਹੁ ਚਿਤਰਾਈ। ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ ਸਰਬ ਧਰਮ ਰਾਇ ਕੇ ਜਾਈ। ਬਿਨ ਸਤਿਗੁਰੂ ਜਮਕਾਲ ਨਾ ਛੋਡੀ ਦੂਜੇ ਭਾਏ ਖਵਾਈ, ਜੋ ਬਨ ਜਾਂਦਾ ਨਦਰ ਆਵੀ ਜਰ ਪਹੁੰਚੇ ਮਰ ਜਾਈ। ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੇ ਸੋ ਸੋ ਪਾਏ ਨਾ ਵਸੇ ਮਨ ਆਈ। ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ, ਮਨਮੁਖ ਨਾਮ ਨ ਚੇਤਣੀ ਬਿਨਾਵੇਂ ਦੋਹਰੋਏ, ਆਤਮਾ ਰਾਮ ਨ ਪੂਜਨੀ ਦੂਜੇ ਕਿਉਂ ਸੋਏ। ਹੋਮੇ ਅੰਤਰ ਮੈਲ ਹੈ ਸ਼ਬਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨਮ ਪਦਾਰਥ ਖੋਏ। ਮਨਮੋਹ ਬੋਲੇ ਅੰਦਰ ਹੈ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨ ਪੁਛ ਬੁਝਨੀ ਸ਼ਬਦ ਨਾ ਕਰੇ ਪ੍ਰਗਾਸ। ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰਬਈ ਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵਸ ਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹੂੰ ਸਤਿ ਬਲਹਾਰੀ ਤਾਸ। ਗੁਰਮੁਖ ਜੋ ਹਰ ਸਿਮਦੈ ਜਨ ਨਾਨਕ ਤਾਕਾ ਦਾਸ। ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ, ਬਿਖ ਕਾ ਮਾਰਨ ਨਾਮ ਹੈ ਗੁਰ ਗਰ ਸ਼ਬ ਮੋਹ ਪਾਏ। ਜਿਨ ਕਹੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬੇਖੋ ਮੈਂ ਗਿਆ ਬਲਾਏ। ਗੁਰਮੁਖਾਂ ਕੇ ਮੁਖ ਉਜਲੈ ਅਰਦਰ ਗਏ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਭੁਖ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ। ਨਿਰਵੈਰੇ ਨਾਲ ਵੈਰ ਚਾਹਿੰਦਾ ਆਪਣੇ ਕਰ ਲੂਕੀ ਲਾਏ। ਅੰਤਰ ਕ੍ਰੋਧ ਅੰਕਾਰ ਅੰਧਨ ਜਲੇ ਸਦਾ ਦੁਹ ਪਾਏ। ਕੂੜ ਬੋਲ ਬੋਲ ਨਿਤ ਭੌਂਕ ਦੇ, ਬਿਖ ਖਾਂਦੇ ਦੂਜੇ ਪਾਏ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਕਰ ਕਰ ਪਤ ਗਵਾਏ। ਬੇਸੁਆ ਕੇਰੇ ਭੂਤ ਜਿਉ, ਪਿਤਾ ਨਾਮ ਤਿਸ ਜਾਏ। ਹਰ ਨਾਮ ਨਚੇਤਨੀ ਕਰਤੇ ਆਪ ਖਵਾਏ। ਹਰ ਗੁਰਮੁਖ ਕਿਰਪਾ ਧਾਰੀਅਨ ਜਨ ਵਿਛੜੇ ਆਪ ਮਲਾਏ। ਜਾ ਨਾਨਕ ਤਿਸ ਬਲਹਾਰਣੇ ਜੋ ਸਤਿਗੁਰ ਲਾਗੇ ਪਾਏ। ਨਾਮ ਲੱਗੇ ਸੇ ਉਬਰ ਬਿਰਨਾਵੇ ਜੰਪਰ ਜਾਏ। ਨਾਨਕ ਬਿਰਨਾਵੇ ਸੁਖ ਨਹੀਂ ਆਏ ਗਹਿ ਪਛਤਾਏ। ਚਿੰਤਾ ਤਾਵਤ ਰਹਿ ਗਏ ਤਾਂ ਮਨ ਪਿਆ ਆਨੰਦ। ਗੁਰ ਪ੍ਰਸਾਦੀ ਬੂਜੀ ਸਾ ਤਨ ਚੁਤੀ ਸੁਤੀ ਨਚਿੰਦ। ਜਿਨ ਕਉ ਪੂਰਵ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ। ਨਾਨਕ ਸਹਿਜੇ ਮੇਰੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਸਤਿਗੁਰ ਕਾ ਪਾੜਾ ਮੰਨ ਲੈਣ ਹਰ ਨਾਮ ਰੱਖੇ ਔਰ ਤਾਰ। ਐਥੇ ਉਥੇ ਮੰਨੀਅਨ ਹਰ ਨਾਮ ਲੱਗੇ ਵਪਾਰ। ਗੁਰਮੁਖ ਸਬਦ ਸਜਾਵਤੇ ਤੇ ਸਾਚੇ ਦਰਬਾਰ। ਸੱਚਾ ਸੌਦਾ ਖਰਸ ਸੱਚ ਅੰਤਰ ਪਿਰਮ ਪਿਆਰ। ਜਮ ਕਾਲ ਨੇੜ ਨ ਆਵੇ ਆ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈ ਨ ਨਿਰਧਨ ਹੋਰ ਸੰਸਾਰ। ਜਨ ਕੀ ਟੇਕ ਕਰ ਨਾਮ ਹਰ ਬਿਨ ਨਾਮੇ ਠੌਰ ਨ ਠਾਉ। ਗੁਰਮਤੀ ਨ ਮਨ ਵਸੈ ਸਹਿਜੇ ਸਹਿਜ ਸਮਾਉ। ਵਡਭਾਗੀ ਨਾਮ ਤੇ ਆਇਆ ਐਨੇ ਲਾਗਾ ਪਾਉ। ਜਾ ਨਾਨਕ ਮੰਗੇ ਧੂੜ ਤਿੰਨ ਹੋ ਸਤਿਗੁਰ ਬਾਣੇ ਜਾਉ। ਲੱਖ 84 ਮੇਦਨੀ ਤਿਲਨਾ ਜਲਤੀ ਕਰੇ ਪੁਕਾਰ। ਏ ਮੋ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ। ਜਨ ਕੀ ਟੇਕ ਕਰ ਨਾਮ ਹਰ ਬਿਨ ਨਾਮੇ ਠੌਰ ਨਾ ਠਾਉ। ਗੁਰਮਤਿ ਨ ਮਨ ਵਸੈ ਸਹਿਜ ਸਹਿਜ ਸਮਾਉ। ਵਡਭਾਗੀ ਨਾਮ ਧਿਆਇਆ ਐਨੇ ਲਾਗਾ ਪਾਉ। ਜਾ ਨਾਨਕ ਮੰਗੇ ਧੂੜ ਤਿੰਨ ਹੋ ਸਤਿਗੁਰ ਬਾਣੇ ਜਾਉ। ਲਾਗ ਜਰਾ ਸੀ ਮੇਦਨੀ ਤਿਹਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨ ਆਵਈ ਕਿਸੇ ਆਗੇ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰਿ ਉਰਤਾਰ ਅਸੀਂ ਖਤੈ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਅਸੀਂ ਖਤੈ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵਡ ਗੁਨਗਾਰ ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾਉਣ ਹਾਰ ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲਵਿਟ ਕਰ ਕਿਲਵੇ ਕੱਟ ਵਕਾਰ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ ਜਨਮ ਮਰਨੇ ਚਲ ਪਏ ਗੁਰਮਾ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬੰਨ ਨਾਨਕ ਲਾਲ ਅੰਬੋਲਕਾ ਗੁਰਮੁਖ ਖੋਜ ਲਹਿਣ ਮਨਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ ਜਿਹਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਵਸਿਓ ਗੁਣਤਾਸ ਇਹ ਮਨ ਸ਼ਬਦ ਨ ਭੇਦਿਓ ਕਿਉਂ ਹੋਵੇ ਕਰ ਵਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰ ਵਾਸ ਮਨ ਮੁਖੀਆਂ ਦੋਹਾ ਗਣੀ ਆਵਣ ਜਾਣ ਮੁਯਾਸ ਨਾਨਕ ਗੁਰਮੁਖ ਮਨ ਮੁਖੀਆਂ ਦੋਹਾ ਗਣੀ ਆਵਣ ਜਾਣ ਮੁਯਾਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਤਾਰਿਆ ਹਰ ਹਿਰਦੇ ਕਲ ਪ੍ਰਗਾਸ ਸਤਿਗੁਰ ਸੇਵਣ ਆਪਣਾ ਸਤਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦੇ ਮੁਕਤ ਨ ਹੋਈ ਭੇਖ ਕਰੈ ਬਹੁ ਕਰਮ ਵਿਗੁਤੈ ਪਾਇ ਦੂਜੇ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈ ਹੈ ਜੇ ਸੋ ਲੋਚੇ ਕੋਈ ਹਰ ਕਾ ਨਾਉ ਅਤ ਵਡਾ ਉਚਾ ਉੱਚੇ ਉੱਚਾ ਹੋਈ ਅੱਪੜ ਕੋਈ ਨ ਸਕੇ ਜੇ ਸੋ ਲੋਚੇ ਕੋਈ ਮੁਖ ਸੰਜਮਸ਼ਾ ਨ ਹੋਵਈ ਕਰ ਪੇ ਭਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ, ਬੇਖ ਦੋਤਰ ਤਰਿਆ ਨਾ ਜਾਏ। ਮੇਰਾ ਮੇਰਾ ਕਰ ਦੇ ਪਚ ਮੂਹੈ, ਹੋਮੈ ਕਰਤਵ ਆਏ। ਮਨ ਮੁਖਾਂ ਉਰਵਾਰ ਨਾ ਪਾਰ ਹੈ, ਅਧ ਵਿੱਚ ਰਹਿ ਲਪਟਾਏ। ਜੋ ਤੁਰ ਲਿਖਿਆ ਸੋ ਕਮਾਵਣਾ, ਕਰਣਾ ਕਹੂ ਨਾ ਜਾਏ। ਗੁਰਮਤੀ ਗਿਆਨ ਰਤਨ ਮਨ ਵਸੈ, ਸਭ ਦੇਖਿਆ ਬ੍ਰਹਮ ਸੁਭਾਏ। ਨਾਨਕ ਸਤਿਗੁਰ ਬੋਥੇ ਵਡਭਾਗੀ ਚੜੇ, ਤੇ ਪਉ ਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ। ਗੁਰ ਕਿਰਪਾ ਤੇ ਨਾ ਮਨ ਵਸੈ, ਸਦਾ ਰਹੇ ਉਰ ਧਾਰ। ਤਿਹਨਾ ਬੂਜੈ ਤਿਵ ਤੋਏ, ਹਰ ਕੈ ਨਾਏ ਪਿਆਰ। ਨਾਨਕ ਗੁਰਮ ਪਾਈਐ ਹਰਿ ਆਪਣੀ ਕਿਰਪਾ ਧਾਰ।
2: ਬਿਨ ਸ਼ਬਦ ਦੇ ਜਗਤ ਬਰ ਲਿਆ, ਕਹਿਣਾ ਕਛੂ ਨਾ ਜਾਏ।
1: ਭੋਗ ਕਹਿੰਦੇ 9 ਵਜੇ ਪਾਉਣਾ ਮੈਂ ਪੁੱਛ ਗਿਆ।
2: ਹਰ ਰੱਖੇ ਸੇ ਉਪਰੇ, ਸ਼ਬਦ ਰਹੇ ਲਿਵਲਾਏ। ਨਾਨਕ ਕਰਤਾ ਸਭ ਕੇ ਜਾਣਦਾ, ਜਿਨ ਰੱਖੀ ਬਣਤ ਬਣਾਏ। ਹੋਮ ਜਗ ਸਭ ਤੀਰਥਾਂ, ਪੜ ਪੰਡਿਤ ਥਕੇ ਪੁਰਾਣ। ਬਿਖਮਾਇਆ ਮੋਹ ਨ ਮਿਟੇ, ਵਿੱਚ ਹੋਮੈ ਆਵਣ ਜਾਣ। ਸਤਿਗੁਰ ਮਿਲੇ ਮਾਲੀ ਉਤਰੀ, ਹਰ ਜਪਿਆ ਪੁਰਖ ਸੁਜਾਣ। ਜਿਨ ਹਰ ਹਰ ਪ੍ਰਭ ਸੇਵਿਆ, ਜਿਨ ਨਾਨਕ ਸਤਿਗੁਰਬਾਣ। ਮਾਇਆ ਮੋਹ ਬਹੁ ਚਿਤ ਵਧੇ, ਬਵਾਸਾ ਲੋ ਵਿਕਾਰ। ਮਨ ਮੁਖ ਅਸਤਰ ਨਾਥੀ, ਮਰ ਬਿਨ ਜਾਏ ਕਿਨਵਾਰ। ਵੱਡ ਭਾਗ ਹੋਵੈ ਸਤਿਗੁਰ ਮਿਲੇ, ਹਮੈ ਤਜੇ ਵਿਕਾਰ। ਹਰਨਾਮਾ ਜਪ ਸੁਖ ਪਾਇਆ, ਜਿਨ ਨਾਨਕ ਸ਼ਬਦ ਵਿਚਾਰ। ਬਿਨ ਸਤਿਗੁਰ ਭਗਤ ਨਾ ਹੋਵਈ, ਨਾਮ ਨਾ ਲੱਗੇ ਪਿਆਰ। ਜਨ ਨਾਨਕ ਨਾਮ ਅਰਾਧਿਆ, ਗੁਰ ਕੇ ਹੇਤ ਪਿਆਰ। ਲੋਭੀ ਕਾ ਵਿਸਾ ਨ ਕੀਜੈ, ਜੇ ਕਾ ਪਾਰ ਵਸਾਇ। ਅੰਤ ਕਾਲ ਤਿਥੈ ਤੁਹੈ, ਜਿਥੈ ਹੱਥ ਨਾ ਪਾਏ। ਮਨ ਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ। ਮੂੰਹ ਕਾਲੇ ਤਿੰਨ ਲੋਭੀਆਂ,
1: ਜਾਲੇ ਤਿੰਨ ਲੋਭੀਆਂ, ਜਸ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੇ ਮਨਾਏ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਤੋਰ ਹਾਰ ਪ੍ਰਭ ਕਰਤੇ ਲਿਖਿਆ, ਸੋ ਮੇਟਣਾ ਨਾ ਜਾਏ। ਜਿਉ ਪਿੰਡ ਸਭ ਤਿਸਦਾ, ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੁਲ ਮੁਆਏ, ਇਹਨਾਂ ਹੱਥ ਨਾ ਗਥਾਉ ਪਾਏ। ਬਾਹਰ ਪਾਖੰਡ ਸਭ ਕਰਮ ਕਰੈ, ਮਨ ਹਿਰਦੇ ਕਵਟ ਕਮਾਏ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ। ਨਾਨਕੀ ਪ੍ਰਭ ਬੇਨਤੀ, ਹਰ ਪਾਵੇ ਬਖਸ਼ ਮਲਾਏ। ਮਨ ਆਵਣ ਜਾਣ ਨਾ ਸੂਜਾਈ, ਨਾ ਸੂਜੈ ਦਰਬਾਰ। ਮਾਇਆ ਮੋਹ ਪਲੇਟਿਆਏ, ਅੰਤਰ ਗਿਆਨ ਗੁਬਾਰ। ਤਵ ਨਰ ਸੁੱਤਾ ਜਾਗਿਆ, ਸਿਰ ਡੰਡ ਲਗਾ ਬਹੁ ਭਾਰ। ਗੁਰਮੁਖਾ ਕਰਾਂ ਉਪਰਾਰ, ਚੇਤਿਆ ਸੇ ਪਾਇਨ ਮੋਖ ਦਵਾਰ। ਨਾਨਕ ਆਪ ਉਧਰੈ, ਸਭ ਟੰਬ ਤਰੇ ਪਰਵਾਰ। ਸ਼ਬਦ ਮਰੈ ਸੋ ਮੂਆ ਜਾਪੈ, ਗੁਰ ਪ੍ਰਸਾਦੀ ਹਰਾ ਸਥਰਾਪੈ। ਹਰ ਦਰਗਹਿ ਗੁਰ ਸਭਨ ਜਾਪੈ, ਬਿਨ ਸ਼ਬਦੇ ਮੂਆ ਹੈ ਸਭ ਕੋਏ। ਮਨ ਮੋਹ ਮੁਆ ਆਪਣਾ ਜਨਮ ਖੋਏ, ਹਰ ਨਾਮ ਨ ਚੇਤੈ ਅੰਤ ਦੁਖ ਰੋਏ। ਨਾਨਕ ਕਰਤਾ ਕਰੇ ਸੋਏ, ਗੁਰਮੁਖ ਬੁੱਢੇ ਕਦੇ ਨਾਈ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ। ਉਹ ਸਦਾ ਆਨੰਦ ਵਿਵੇਕ ਰਹਿ ਦੁਖ ਸੋ ਏ ਸਮਾਨ, ਤਿੰਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਣ। ਮਨ ਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਸੁਰਤ ਨਾਈ, ਵੇਚੋ ਮੈਂ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਈ। ਗੁਰਮੁਖ ਨਿਰਮਲੈ ਗੁਰ ਕੈ ਸ਼ਬਦ ਸਬਾਏ, ਓਨਾ ਮੈਲ ਪਤੰਗ ਨ ਲੱਗੇ ਜੇ ਚੱਲਣ ਸਤਿਗੁਰ ਪਾਏ। ਮਨ ਮੋਹ ਜੋੜਨਾ ਉਤਰੈ ਜੈਸ ਤੋਮਣ ਪਾਏ, ਨਾਨਕ ਗੁਰਮੋ ਮੇਲੀਨ ਗੁਰ ਕੈ ਅੰਕ ਸਮਾਏ। ਬੁਰਾ ਕਰੇ ਸੋ ਕਿਹਾ ਸੀ ਜੈ ਆਪਣੇ ਰੂਆ ਪੇਹੀ ਦਜੈ, ਮਨ ਮੋਹ ਕਮਲਾ ਰਗੜੇ ਲੂਜੈ ਗੁਰਮੋਹੇ ਤੇ ਸਭ ਕੇ ਸੂਜੈ। ਨਾਨਕ ਗੁਰਮੁਖ ਮਨ ਸਿਉਂ ਲੂਜੈ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵੇਉ, ਸ਼ਬਦ ਨ ਕੀਤੋ ਵਿਚਾਰ, ਹੋ ਮਾਨਸ ਜੂਣ ਨ ਆਖੀਅਨ ਪਛੂ ਠੋਰ ਗਵਾਰ। ਓਨਾ ਅੰਤਰ ਗਿਆਨ ਨਾ ਧਿਆਨ ਵੈ, ਹਰ ਸੋਂ ਪ੍ਰੀਤ ਨਾ ਪਿਆਰ, ਮਨ ਮੋਹ ਮੋਏ ਵਕਾਰ ਮੈਂ ਮਰ ਜਮੈ ਵਾਰੋ ਵਾਰ। ਜੀਵ ਦਿਆਨੋ ਮਿਲੇ ਸੋ ਜੀਵ ਹੁੰਦੈ, ਹਰ ਜਗ ਜੀਵਨ ਉਤਾਰ, ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ। ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ। ਹਰ ਮੰਦਰ ਵਸਤ ਅਨੇਕ ਹੈ, ਨਾਮ ਨਾਮ ਸੰਭਾਲ ਨਾਮ ਨਿਦ ਨਾਮ ਸੰਭਾਲ, ਧੰਨ ਭਗਵੰਤੀ ਨਾਨਕਾ। ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ, ਵਡਭਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ, ਮਨ ਮੁਖ ਹਦੈ ਦਿਸ ਫਿਰੈ ਆਦੇ ਨਾਲ ਉਹ ਵਕਾਰ। ਮਾਇਆ ਮੋਹ ਨ ਚੁੱਕਈ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਅਤ ਤਿਨਾ ਤਜ ਵਕਾਰ। ਜਨਮ ਮਰਨ ਕਾ ਦੋ ਗਿਆ ਜਾ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ, ਕਿਲਵੇ ਭਾਵ ਸਭ ਕੱਟੀਐ ਹੋਮੇ ਚੁੱਕੇ ਗੁਮਾਨ। ਗੁਰਮਾ ਕਾ ਵਿਗਸਿਆ ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ ਜਾ ਨਾਨਕ ਜਾ ਪਰਨਾਮ। ਤਨਾਸਰੀ ਤਰਵੰਤੀ ਜਾਣੀਏ ਪਾਈ ਜਾਂ ਸਤਿਗੁਰ ਕੀ ਕਾਰ ਤਮਾਏ, ਤਨ ਮਨ ਸੌਂਪੈ ਜੀ ਸੋ ਪਾਈ ਲੈ ਹੁਕਮ ਫਰਾਓ। ਜੈ ਬਸਾਵੇਂ ਬੈਸੇ ਪਾਈ ਜੈ ਭੇਜੇ ਤਾਂ ਜਾਉ, ਇਹ ਵੜ ਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਉ। ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੇ ਸੰਗ ਰਹਾਉ, ਪੈਨਣ ਗੁਣ ਚੰਗਿਆਈਆਂ ਪਾਈ, ਆਪਣੇ ਪਦ ਕੇ ਸਾਧ ਆਪੇ ਖਾਏ। ਤਿਸਕਾ ਕਿਆ ਸਲਾਈਏ ਭਾਈ, ਦਰਸ਼ਨ ਕਹੋ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰ ਮਿਲੇ ਤਾਂ ਪਾਏ। ਇੱਕ ਹੁਕਮ ਮਨ ਨਾ ਜਾਣੀ ਭਾਈ, ਦੂਜੇ ਭਾਏ ਫਰਾਏ। ਸੰਗਤ ਢੋਈ ਨਾ ਮਿਲੇ ਭਾਈ, ਬੈਸਣ ਮਿਲੇ ਨਾ ਥਾਓ। ਨਾ ਹੁਕਮ ਤਿਨਾ ਮਨੈਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ। ਤਿੰਨ ਵਿਟੋਂ ਵਾਰਿਆ ਭਾਈ, ਤਿੰਨ ਕੋ ਸਬਰ ਹਾਰੇ ਜਾਉ। ਸੇ ਦਾੜੀਆਂ ਸੱਚੀਆਂ, ਜੇ ਗੁਰ ਚਰਣੀ ਲਗਨ। ਅੰਦਨ ਸਿਮਨ ਗੁਰ ਆਪਣਾ, ਅੰਦਨ ਅੰਦ ਰਹਿਣ। ਨਾਨਕ ਸੇ ਮੂੰਹ ਸੁਣ, ਸੱਚੇ ਦਰ ਦਿਸਨ। ਮੋਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਹਿ ਸਮਾਏ। ਸੱਚੀ ਰਾਸੀ ਸੱਚ ਤਨ, ਉੱਤਮ ਪਦਵੀ ਪਾਏ। ਸੱਚ ਸੁਣੇ ਸੱਚ ਮਨ ਲੈਣ, ਸੱਚੀ ਕਾਰ ਕਮਾਏ। ਸੱਚੀ ਦਰਗਹਿ ਬੈਸਣਾ, ਸੱਚੇ ਮਾਇ ਸਮਾਏ। ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨ ਮੋਹ ਭੁੱਲੇ ਜਾਏ। ਬਾਬੀ ਆ ਸਕਦੀ ਬੀਬੀ ਆ ਸਕਲੀ ਧਰਤੀ ਜੇ ਫਿਰੈ। ਬਾਬੀ ਆ ਪ੍ਰਿਓ ਪ੍ਰਿਓ ਕਰੈ, ਜਲ ਨਿਤ ਪ੍ਰੇਮ ਪਿਆਰ। ਸੱਚੀ ਦਰਗਹਿ ਬੈਸਣਾ, ਸੱਚੇ ਮਾਇ ਸਮਾਏ। ਨਾਨਕ ਬਿਨ ਸਤਿਗੁਰ ਸੱਚ ਨਾ ਪਾਈਏ, ਮਨ ਮੋਹ ਭੁੱਲੇ ਜਾਏ। ਬਾਬੀ ਆ ਪ੍ਰਿਓ ਪ੍ਰਿਓ ਕਰੈ, ਜਲ ਨਿਤ ਪ੍ਰੇਮ ਪਿਆਰ। ਗੁਰਮਲੈ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ। ਤੇ ਚੁਕੈ ਸਹਿਜ ਉਪਜੈ, ਚੁਕੈ ਕੂਕ ਪਕਾਰ। ਨਾਨਕ ਗੁਰਮ ਸ਼ਾਂਤ ਹੋਏ, ਨਾਮ ਰਖੋ ਰਤਾਰ। ਬਾਬੀਆ ਤੂੰ ਸੱਚ ਚੋ, ਸੱਚੇ ਸੁਣ ਲਿਓ ਲਾਏ। ਬੋਲਿਆ ਤੇਰਾ ਥਾਇ ਪਵੈ, ਗੁਰਮੁਖ ਹੋਏ ਅਲਾਏ। ਸ਼ਬਦ ਚੀਨ ਤੇ ਖੁਤਰੈ, ਮਨ ਲਹਿਰ ਜਾਏ। ਚਾਰੇ ਕੁੰਡਾਂ ਚੌਕ ਵਰਸਦਾ, ਬੂੰਦ ਪਵੈ ਸਹਿ ਸੁਭਾਏ। ਜਾਲੀ ਤੇ ਸਭ ਉਪਜੈ, ਬਿਨ ਜਲ ਪਿਆਸ ਨਾ ਜਾਏ। ਨਾਨਕ ਹਰ ਜਲ ਜਿਨ ਪੀਆ, ਤੇ ਬੂ ਨ ਲਾਗੇ ਆਏ। ਬਬੀਆ ਤੂੰ ਸਹਿਜ ਬਹੁ, ਸੱਚੇ ਸ਼ਬਦ ਸੁਭਾਏ। ਸਾਵਗੇ ਤੇਰੇ ਨਾਲ ਹੈ, ਸਤਿਗੁਰੂ ਦੀ ਆ ਦਿਖਾਏ। ਆ ਪਛਾਣੇ ਪ੍ਰੀਤਮ ਮਿਲੈ, ਬੂਠਾ ਸ਼ੈਬਰ ਲਾਏ। ਚਿਮ ਚਿਮ ਅੰਮ੍ਰਿਤ ਵਰਸਦਾ, ਤਿਸਨਾ ਭੁੱਖ ਸਭ ਜਾਏ। ਕੂਕ ਪਕਾਰ ਨ ਹੋਵੇ, ਜੋਤੀ ਜੋਤ ਮਲਾਏ। ਨਾਨਕ ਸੁਖ ਸਵਨ ਸੁਹਾਗਣੀ, ਸੱਚੇ ਨਾਮ ਸਮਾਏ। ਤੁਰੋਂ ਖਸਮ ਭੇਜਿਆ, ਸੱਚੇ ਹੁਕਮ ਪੜਾਏ। ਇੰਦ ਵਰਸੇ ਦਇਆ ਕਰ, ਗੂੜੀ ਸ਼ੈਬਰ ਲਾਏ। ਬਾਬੀ ਹੈ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹ ਪਾਏ। ਅੰਨ ਧਨ ਬਹੁਤਾ ਉਪਜਾਏ, ਧਰਤੀ ਸੋਭਾ ਪਾਏ। ਅਨ ਦਿਨ ਲੋਕ ਭਗਤ ਕਰੈ, ਗੁਰ ਕੇ ਸ਼ਬਦ ਸਮਾਏ। ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੇ ਰਜਾਏ। ਹਰ ਗੁਣ ਗਾਵੋ ਕਾਮਣੀ, ਸੱਚੇ ਸ਼ਬਦ ਸਮਾਏ। ਪੈ ਕਾ ਸਹਿਜ ਸ਼ਿੰਗਾਰ ਕਰਿਓ, ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਲੈ ਛਡਾਏ। ਬਬੀਹਾ ਸਗਲੀ ਧਰਤੀ ਜੇ ਫਿਰੈ, ਉੜ ਚੜੇ ਆਕਾਸ। ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘੜ ਘੜੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮਨ ਤਨ ਸਭ ਪਰ ਫੜਾਏ ਸਭ ਜਗ ਦੇ ਹਵਲ ਹੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨ ਵਿਸਰੈ ਜਿਨਸ ਰਿਹਾ ਸਭ ਕੋ ਹੋਏ ਹਰ ਬੂਠਾ ਨਾਨਕ ਨਾਮ ਨਾ ਵਿਸਰੈ ਜਿਨਸ ਰਿਹਾ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੂਠੈ ਮਨ ਤਨ ਪਰ ਫੜੈ ਸਭ ਜਗ ਰਿਹਾ ਹੋਏ ਵਡਲੇ ਚਾਲ ਚ ਲੰਬੜੇ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰਨ ਸਮਰੱਥ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪਕਾਰ ਜਿਨ ਜਗਤ ਪਾਏ ਰੰਗ ਕੀਆ ਤਿਸ ਵਿਟੋ ਕੁਰਬਾਨ ਆਪ ਛੋੜੇ ਤਾਂ ਸੋ ਮਿਲੈ ਸੱਚਾਏ ਵਿਚਾਰ ਹਮੇ ਪਿਕਾ ਬੋਲਣਾ ਬੋਝ ਨ ਸਕਾਂ ਕਾਰ ਵਣ ਤ੍ਰਿਣ ਤ੍ਰਿਪਣ ਤੁਜੇ ਧਿਆਇੰਦਾ ਅੰਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਰੇ ਨ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿੰਨੀ ਧਿਆਇਆ ਆਏ ਸੇ ਪਰਵਾਨ ਜੋਗ ਨ ਭਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਭੇਦ ਪੜੇ ਜੁਗ ਚਾਰ ਨਾਨਕ ਸਾਚਾ ਪੇਟੇ ਹਰਮ ਵਸੈ ਪਾਵੇ ਮੋਹ ਦੁਆਰ ਨਾਨਕ ਵਰਤੇ ਖਸਮ ਕਾ ਮਤ ਪਵੀ ਫਿਰ ਚਲ ਚਿੱਤ ਮਨ ਮੋਸੂ ਕਰ ਦੋਸਤੀ ਸੋ ਕੇ ਪੁੱਛੇ ਮਿੱਤ ਗੁਰਮਸੋਂ ਕਰ ਦੋ ਤੀ ਸਤਿਗੁਰ ਸੋਂ ਲਾਏ ਚਿੱਤ ਜੰਮਣ ਮਣ ਕਾ ਮੂਲ ਕਟੀਏ ਤਾਂ ਸੋ ਗੋਵੀ ਮਿੱਤ ਭੁੱਲੇ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਰੀ ਕਰਨ ਪਲਾਵ ਕਰੇ ਸਲੋਕ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੜ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਸ ਜਾਤਾ ਸੋਏ ਜਿੱਤ ਮਿਲਿਆ ਦੇਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨੋ ਸਮ ਸਭ ਕੋਏ ਵਾਹ ਵਾਹ ਸਤ ਨਿਰਵੈਰ ਹੈ ਜੇ ਨਿੰਦਾ ਉਤਲ ਹੋਏ ਵਾਹ ਵਾਹ ਸਤਿਗੁਰ ਜਾਣ ਰਿਹਾ ਜਿਸ ਤੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤਰ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਇਲਾ ਗੁਰਮੁ ਨਾਮ ਗੋਵਿੰਦ ਅੰਦ ਨਾਮ ਸਲਾਣਾ ਜਪਿਆ ਮਨ ਆਨੰਦ ਵੜ ਭਾਗੀ ਅਰ ਪਾਇਆ ਪੂਰਨ ਪਰਮਾਨੰਦ ਜਾਂ ਨਾਨਕ ਨਾਮ ਸਲਾਇਆ ਬੋਣ ਮਨ ਤਨ ਭੰਗ ਮੂੰਹ ਪਿਰੀਆਂ ਸੋਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋਂਟ ਨੇ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨਵਾਰਿਆ ਦਿੰਦਾ ਮੂੰਹ ਪਿਰ ਦੱਸ ਹਰ ਸੱਜਣ ਸੱਜਣ ਹਾਰਿਆ ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋਂ ਖੜੀ ਨਿਹਾਲੀ ਪੰਧ ਮਨ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜੀਓ ਕਰੀ ਤੇ ਵਿਟੋਂ ਚੋ ਖੰਨੀ ਆਏ ਜੋ ਮੈਂ ਫਿਰੀ ਦਿਖਾਵੇ ਨਾਨਕ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੀ ਦੋ ਤਰ ਤਰਿਆ ਨਾ ਜਾਏ ਨਦ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਹੋ ਤਿਨਕੇ ਲਾਗੂ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਣਦਿਨ ਰਹੇ ਲਿਵ ਲਾਏ ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਆਏ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਆਏ ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਰ ਜਾਂ ਸੋ ਦੇਖਣ ਆਪਣਾ ਨਾਨਕ ਤੀਵਨ ਵੀ ਹਰੈ ਜਿੰਨਾ ਗੁਰਮੁਖ ਅੰਦਰ ਨੇ ਹੂੰ ਤੈ ਪ੍ਰੀਤਮ ਸੱਚੇ ਲਾਇਆ ਰਾਤੀਆਂ ਤੇ ਡੇਵ ਨਾਨਕ ਪ੍ਰੇਮ ਸਮਾਇਆ ਗੁਰਮ ਸੱਚੀ ਆਸ਼ਕੀ ਜੇਤ ਪ੍ਰੀਤਮ ਸੱਚਾ ਪਾਈਐ ਅਨੰਦਨ ਰਹੇ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ ਕਬੂ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈਐ ਜਿੰਨਾ ਅੰਦਰ ਸੱਚਾ ਨੇ ਹੂੰ ਕਿਉਂ ਜੀਵਨ ਪਿਰੀ ਵਿਹੂਣਿਆ ਗੁਰਮ ਮੇਲਿਆ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾ ਜਗ ਦੀਜੇ ਨਾਮ ਹਰ ਗੁਰਮਹ ਹੱਸੈ ਗੁਰਮਹ ਰੋਵੈ ਜੇ ਗੁਰਮ ਕਰੇ ਸਾਈ ਭਗਤ ਹੋਵੈ ਗੁਰਮ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕੈ ਮੁੱਖ

ਲੱਗਿਆ ਭੌਜਲ ਤਰੇ ਸੰਸਾਰ ਮਚਦਿਆ ਫਲ ਪਾਇ ਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਪਾਈਐ ਸਭ ਦੁਖ ਨਿਵਾਰਣ ਹਾਰ ਮਨ ਮੋਹ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੁੱਤ ਕਲਤ ਕਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀ ਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮਨ ਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਮੰਨੇ ਸਹਿ ਕੇਰਾ ਹੁਕਮੇ ਹੀ ਸੋ ਪਾਏ ਹੁਕਮੋ ਸੇਵੈ ਹੁਕਮੇ ਅਰਾਧੈ ਹੁਕਮੇ ਸਮੇ ਸਮਾਏ ਹੁਕਮ ਵਰਤ ਨੇਮ ਸੋ ਸੰਯਮ ਮਨ ਜਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੂਜਾਏ ਸਤਿਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮੈ ਲਏ ਮਲਾਏ ਮਨ ਮੋਕ ਹੁਕਮ ਨਾ ਬੂਜੈ ਬਪੜੀ ਨੇ ਤੋਮੈ ਕਰਮ ਗਮਾਏ ਵਰਤ ਨੇਮ ਸੁਸੰਜਮ ਪੂਜਾ ਪਾਖਣ ਭਰਮ ਨਾ ਜਾਏ ਅੰਤਰੋਂ ਕਸੁੱਧ ਮਾਇਆ ਮੋਬੇਦ ਜਿਉ ਹੱਥੀ ਛਾਰ ਉਡਾਏ ਜਿਨੋ ਪਾਏ ਤਿਸੇ ਨਾ ਚੇਤੇ ਬਿਨ ਚੇਤੇ ਕਿਉ ਮਰ ਜਾਏ ਨਾਨਕ ਪਰਪੰਚ ਕੀਆ ਤੁਰ ਕਰਤੇ ਪੂਰਬ ਲਿਖਿਆ ਕੰਮ ਆਏ ਗੁਰਮੁਖ ਪ੍ਰਤੀਤ ਪਈ ਮਨ ਮੰਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤੇ ਨਾ ਭੋ ਸਭ ਜਾਏ ਓਂ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪ੍ਰਿਆ ਸੋ ਨੇਹੂ ਸੇ ਸੱਜਣ ਮੈਂ ਨਾਲ ਅੰਤਰਵਾਰੋ ਪਿਰਾ ਹਿਰਦੇ ਰਖਾਂ ਸੰਭਾਲ ਜਿਨਾ ਇੱਕ ਮਨ ਇੱਕ ਚਿੱਤ ਆਇਆ ਸਤਿਗੁਰ ਸਹੁੰ ਚਿੱਤ ਲਾਏ ਤਿੰਨ ਕੀ ਦੁੱਖ ਭੁੱਖ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵ ਲਾਏ ਗੁਣ ਗਾਵੈ ਗੁਣ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੈ ਕੂੜ ਸੰਗ ਰਹਿ ਕੂੜ ਕਰੇ ਆਚਾਰ ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰੇ ਅੰਤੋਹੇ ਸਭ ਛਾਰ ਕਰਮ ਧਰਮ ਸੁਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਮਨ ਮੋਹ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਦੇ ਬਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕੇ ਤਿਸ ਤੇ ਹੋਇਆ ਜੋ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮ ਵਸੇ ਮਨ ਆਏ ਹਿਰਦੇ ਕਮ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਨ ਜਿਨ ਤੁਰ ਮਸਤ ਭਾਗ ਲਿਖਾਏ ਅੰਦਰ ਤਿਸ਼ਨਾ ਅੱਗ ਹੈ ਮਨ ਮੋਹ ਭੁੱਖ ਨਾ ਜਾਏ ਮੋਗ ਟਾਮਸਾ ਕੂੜ ਹੈ ਕੂੜ ਰਿਹਾ ਲਪਟਾਏ

ਕਿਹੀ ਹਉਮੈ ਕਰਮ ਗਮਾਏ ਗੁਰ ਸੁਣਾਏ ਉਭਰੈ ਨਾਨਕ ਲੈ ਛਡਾਏ ਸਤ ਗੁਰ ਪੁਰਖ ਹਰਿ ਧਿਆਇਂਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸਿਮਦੇ ਹਰ ਮੇਲੇ ਗੁਰ ਮੇਲਾਏ ਇਹ ਭਉ ਜਲ ਜਗ ਸੰਸਾਰ ਹੈ ਗੁਰ ਬੋਧ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰ ਮਸਤ ਆਪ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਆ ਦਰਗਹਿ ਲੈ ਛਡਾਏ ਗੁਰਸਿੱਖਾਂ ਨੂੰ ਸੁਭਾ ਸਹਿਰ ਤੁਠਾ ਮੇਲ ਮਲਾਏ ਗੁਰਪੂਰੇ ਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਹਰਿ ਕੀਰਤ ਗਾਏ ਕਰ ਚਰਨ ਮਗ ਦਿਖਾਇਆ ਹੋਮੇ ਮਾਰੇ ਕਿਰਿ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਇ ਨ ਸਕੈ ਸੱਚੇ ਨਾਹੀਂ ਸਮਾਇਆ ਸਭ ਆਪੇ ਅਵਰਤੇ ਕਰਤਾ ਜੋ ਪਾਵੇ ਸੋ ਨਾਹੇ ਲਾਇਆ ਜਾ ਨਾਨਕ ਨਾਉ ਲੈ ਤਾਂ ਜੀਵੈ ਬਿਨ ਨਾਵੇਂ ਖਿਨ ਮਰ ਜਾਇਆ ਮਨ ਅੰਤਰ ਹੋਮੈ ਰੋਗ ਪਰਮ ਪੂਲੇ ਹੋਮੈ ਸਾਗਰ ਦੁਰਜਣਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਢੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹਿਜ ਮੁਖ ਨਾ ਮੋੜਨ ਜਿਨੀ ਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਰੀ ਜਿਨ੍ਹਾਂ ਕਾਰਨ ਆਈ ਤਣੀ ਵਿਹੋਣਾ ਪਾੜ ਬਟੰਬਰ ਪਾਈ ਸੇਤੀ ਜਾਲੇ ਤੂੜੀ ਵਿੱਚ ਲਡੰਦੜੀ ਸੋਹਾਂ ਨਾਨਕ ਤੈਸੈ ਨਾ ਲੈ ਗੁਰ ਕੈ ਸ਼ਬਦ ਰਾਤੀ ਐ ਨਾਮ ਰੰਗ ਬੈਰਾਗ ਜਿਤੇ ਪੰਜ ਬਰਾਈਆ ਨਾਨਕ ਸਰ ਮਾਰੂਏ ਰਾ ਜਾਮੂ ਇਕ ਤਾਂ ਲੱਖ ਤੋ ਜਿੱਤੀ ਪਿੰਡੇ ਦਰ ਕਿੱਤੜੇ ਬਾਹਮਣ ਬਿਰਤਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੈ ਸੁਰ ਸੁਰਾ ਪੀਜੀਐ ਕਬ ਨ ਪੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰੀ ਅੰਦਰ ਨਾਮ ਦਾਸ ਦਾ ਗੁਣ ਸਾਰੀ ਏਕ ਆਠ ਏਕ ਗਾਮ ਮੰਦ ਅੰਮ੍ਰਿਤ ਤਾਰੀ ਲਗਾ ਰੰਗ ਪਾਰ ਕੋ ਨਾ ਉਤਾਰੀ ਗੁਰਮੁਖ ਹਰਿ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਰਿ ਦੇ ਉਰਹਾਰੀ ਕਰੇ ਸੋ ਚੰਗਾ ਮਾਨ ਦੁਈ ਗੰਤ ਲਾਏ ਆਪਣੀ ਨੰਦਿਆਲ ਆਪੇ ਲਿਓ ਲਾਏ ਜਨ ਦਿਓ ਮਦੀ ਅਵਦੇ ਵਿੱਚੋਂ ਪਰਮ ਜਾਏ ਜੋ ਤੁਰ ਲਿਖਿਆ ਲੇ ਸੋਈ ਸਭ ਕਮਾਏ ਸਭ ਕਿਤੇ ਦੇ ਵਸ ਦੂਜੀ ਨਾਹੀਂ ਜਾਏ

ਨਾਨਕ ਧਰਮ ਐਸੇ ਜਵੈ ਕੀ ਤੋ ਪਵਨ ਬਨੀਤ ਗੁਬੜੀ ਗੁਤਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਭਰੇ ਜਿਨਾ ਪਾ ਮਤਾਏ ਸੁਤਰੇ ਸੁਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ਵਾ ਦਣੀ ਸੋ ਅਠੇ ਪਹਿਲਵਨ ਸੁਤੜੇ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮਿਰਗ ਤਿਨਾ ਪੇ ਪੂੰਡੇ ਬੂਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਧਨ ਬਾਬ ਪਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਵਾਰ ਦੂਜੀ ਛੋਟ ਕਵਾਟੀ ਇਕ ਸਿਉ ਜਿਤ ਲਾਏ ਦੂਜੇ ਪਾਵੀ ਨਾਨਕਾ ਬੈਨ ਲੜੰਦੜੀ ਜਾਏ ਤੇ ਹਰੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰੇ ਜਿਨੀ ਲਦਿਆ

ਓ ਨਾਨਕ ਨਰ ਬਾਵਰੇ ਆਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਹਰ ਜੈ ਨੀ ਕੈ ਤਾਮ ਕਉ ਨਾਨਕ ਸੁਨ ਰੇ ਮੰਗਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮੰਗਾ ਤੇ ਸਿਮਰਤ ਗਤ ਹੋਇ ਜੈ ਸਿਮਰਤ ਗਤ ਪਾਈ ਹੈ ਤੇ ਭਜ ਰਹਿ ਤੈ ਮੀਤ ਕਉ ਨਾਨਕ ਸੁਨ ਰੇ ਮਨਾ

ਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮੰਦਾ ਪੌਨ ਦੇ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮੰਦਾ ਸੋ ਮੂਰਤ ਭਗਵਾਨ ਉਸਤ ਨਿੰਦਿਆ ਨਾਹੀਂ ਜੈ ਕੰਚਨ ਲੋ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤਿਆਨ ਕਉ ਨਾਨਕ ਸੁਨ ਰੇ ਮਨਾ

ਨਾ ਤੇ ਨਰ ਮਾਥੇ ਭਾਗ ਜੈ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਉ ਨਾਨਕ ਸੁਨ ਰੇ ਮੰਦਾ ਤੇ ਘਟ ਬ੍ਰਹਮ ਨਿਵਾਸ ਜੈ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਉ ਨਾਨਕ ਵੈ ਮੁਗਤ ਨਰ ਇਹ ਮਨ ਸਾਚੀ ਮਾਨ ਪੈਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ

बिसरियो गोविंद नाम, कहो नानक बिन हर भजन।

किए, दुख को कियो न कोए, को नानक सुन रे मना, हर पावे सो होए।

रहो गुर गोबिंद कौ नानक जगत में।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਜੀ ਰਾਮ ਕਲੀ ਮਹਿਲਾ ਤੀਜਾ ਆਨੰਦ ਕਿਉ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਆਕਾਰ ਸਭ ਸਵਾਰ ਡਾਂਸ ਸਭ ਨਾ ਗਲਾਂ ਸਮਰਾ ਸਵਾਮੀ ਸੋ ਕਿਉਂ ਮਨ ਵਸਾਰੇ।

ਆਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿ ਜਿਠੈ ਸਭ ਦੁਹ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਏ ਸਭ।

ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਅੰਦਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਹਰਿ ਸ਼ਰਿਆ ਦੀਤੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ

ਕੇਸ਼ ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਆਉਣੇ ਆਸਰਿਆਂ ਦੇ ਆਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵੀ ਦਾ ਕੁਟਾਨ ਕੋਟ ਸ਼ੁਕਰ ਹੈ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰਬੱਤ ਸੰਗਤਾਂ ਅਤੇ ਫਰੀਦਕੋਟ ਇਲਾਕਾ ਨਿਵਾਸੀ ਸਮੂਹ ਸੰਗਤਾਂ ਦਾ ਤਾਂ ਜੀ ਸ਼੍ਰੋਮਣੀ ਭਗਤ ਭਗਤ ਫਰੀਦ ਜੀ ਦਾ ਪਾਵਨ ਆਗਮਨ ਦਿਹਾੜਾ ਮਨਾ ਰਹੀਆਂ ਹਨ। ਇਹ ਦਿਹਾੜੇ ਦੇ ਉਪਲਕਸ਼ ਆਪ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਦਰੋਂ ਘਰੋਂ ਵਰਸਾਇਆ ਨਗਰ ਫਰੀਦਕੋਟ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਸਰਬੱਤ ਸੰਗਤਾਂ ਨੂੰ ਦਾਤਾ ਜੀ ਆਓ ਆਪ ਜੀ ਨੇ ਆਪ ਦੇ ਚਰਨ ਪਰਸਨ ਕਰਨ ਦਾ ਸੁਭਾਗ ਸਮਾਂ ਬਖਸ਼ ਕੀਤਾ। ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨਗਰ ਅਤੇ ਇਲਾਕਾ ਨਿਵਾਸੀਆਂ ਦੀ ਚੜ੍ਹਦੀ ਕਲਾ ਲਈ ਅਤੇ ਭਗਤ ਫਰੀਦ ਜੀ ਦਾ ਪਾਵਨ ਪਵਿੱਤਰ ਆਗਮਨ ਦਿਹਾੜਾ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਾਧ ਸੰਗਤ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੇ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਆਪ ਹੀ ਦਾ ਕੁਟਾਨ ਕੁਟ ਸ਼ੁਕਰ ਹੈ ਇਸ ਵਕਤ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਅਤੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਰਸਾਏ ਨਗਰ ਦੇ ਸਿਰ ਤੇ ਮਿਹਰ ਪਰਿਆ ਤੱਕਣਾ ਇਸ ਨਗਰ ਦੇ ਸਰਬੱਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪਰਿਆ ਤੱਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪ੍ਰੇਮ ਪਿਆਰ ਦਫਾਕ ਦੀਆਂ ਦਾਤਾਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਦਾਤਾ ਜੀ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਣਾ ਭਗਤ ਫਰੀਦ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਰਬੱਤ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਦਾਤਾ ਜੀ ਬਖਸ਼ੇ ਉਪਦੇਸ਼ਾਂ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਣੀ ਸ਼ੁਕਰਾਨੇ ਵਜੋਂ ਆਪ ਜੀ ਨੂੰ ਦਾਤਾ ਜੀ ਸੰਗਤਾਂ ਵੱਲੋਂ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਹੋਰ ਜੋ ਮਾਈ ਭਾਈ ਗੁਰਮਾ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਕੀਰਤਨ ਤਿਲ ਫੁੱਲ ਭੇਟਾ ਦੇਗਾਂ ਵਾਸਤੇ ਮਾਇਆ ਰਸਤਾ ਲੈ ਕੇ ਹਾਜ਼ਰ ਹੋਏ ਨੇ ਸਭ ਦੀ ਹਾਜ਼ਰੀ ਦਰ ਪ੍ਰਵਾਨੀ ਸਿਰ ਤੇ ਮਿਹਰ ਭਰਿਆ ਤੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ਣਾ ਸਰਬੱਤ ਦੇ ਕਾਰਜ ਆਸ ਕਰਨੇ ਪੰਨ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਐਸ ਵਕਤ ਦੀਵਾਨ ਸੱਜ ਰਹੇ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਵਿੱਤਰ ਹਜ਼ੂਰੀ ਵਿੱਚ ਫਰੀਦਕੋਟ ਇਲਾਕਾ

ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਓ ਚਲਾਂ ਤਾਂ ਭਿੱਜੇ ਕੰਬਲੀ ਰਾਂ ਤਾਂ ਟੁੱਟੋ ਨੂੰ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮਿਓ ਜਾਏ ਮਿਲਾ ਤਿੰਨ ਸੱਜਣਾ ਟੁੱਟੋ ਨਾਹੀਂ ਨਿਓ ਸੋ ਕਹੋ ਟਲ ਗੁਰ ਸੇਵੀ ਐ ਐਹਨ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਢੇਰਾ ਬੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਢੇਰਾ ਬੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ ਰਹਾਉ ਤੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀਆਂ ਨੂੰ ਬਹੁਤ ਵਧਾਈਆਂ। ਬੇਨਤੀ ਹੈ ਇਲਾਕਾ ਨਿਵਾਸੀਓ, ਅੱਜ ਨਵਾਂ ਗੁਰਦੁਆਰਾ ਸ਼ੁਰੂ ਹੋਣਾ, ਕਿਰਪਾ ਕਰਿਓ, ਜ਼ਰੂਰ ਸੇਵਾ ਵਿੱਚ ਹਿੱਸਾ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: pardon, Haji, Logan, on Perdana Kala Dela. Chaldani? Perdana Kala Dela.
1: Tan, Sahib Sri Guru Granth Sahib Ji Diyan Hajriyan Bhare Guru Swari Sat Sangat Ji, Waheguru Ji Ka Khalsa,
2: Waheguru Ji
1: Ki Fateh. Waheguru Ji Ki Fateh. ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਖੰਡ ਪਾਠ ਜੋ ਪਰਸੋਂ ਰੋਜ਼ ਤੋਂ ਸ਼ੁਰੂ ਕਰਵਾਏ ਗਏ ਸਨ, ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਏ, ਉਪਰੰਤ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਆਓ ਅਰਦਾਸ ਕਰੀਏ ਜੋ ਪਰਸੋਂ ਰੋਜ਼ ਤੋਂ ਬਾਣੀ ਪੜ੍ਹੀ ਸੁਣੀ ਜਪੀ ਜਾ ਰਹੀ ਸੀ, ਜੋ ਹੁਕਮਨਾਮੇ ਦੀ ਸਾਨੂੰ ਬਖਸ਼ਿਸ਼ ਹੋਈ ਹੈ, ਉਹ ਸਾਰੇ ਕਾਸੇ ਦੇ ਜੋ ਭਾਵ ਅਰਥ ਹਨ ਉਹ ਸਾਡੇ ਸਮਝ ਵਿੱਚ ਆ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਜੋ ਚਲਾਉਣ ਦਾ ਯਤਨ ਕਰ ਸਕੀਏ। ਨਗਰ ਫਰੀਦਕੋਟ ਦੀ ਸੰਗਤ ਜੋ ਹਰ ਸਾਲ ਟ੍ਰੈਡੀਸ਼ਨਲੀ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦਾ ਆਗਮਨ ਦਿਵਸ ਮਨਾਇਆ ਜਾਂਦਾ ਹੈ, ਉਸੇ ਹੀ ਤਰ੍ਹਾਂ ਇਸ ਮੁਲਕ ਦੇ ਵਿੱਚ ਵੀ ਆ ਕੇ ਤੁਸੀਂ ਇਹ ਟ੍ਰੈਡੀਸ਼ਨ ਜਾਰੀ ਰੱਖੀ ਹੈ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਬਾਬਾ ਫਰੀਦ ਜੀ ਦਾ ਆਗਮਨ ਦਿਵਸ ਆਪਾਂ ਇਸੇ ਹੀ ਤਰ੍ਹਾਂ ਗੁਰੂ ਮਹਾਰਾਜ ਦੇ ਚਰਨ ਪਸ ਕੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਅਤੇ ਹਰ ਸਾਲ ਇਹ ਮਨਾਏ ਜਾਂਦੇ ਹਨ। ਇਸ ਇੰਨੇ ਵੱਡੇ ਕੰਮ ਦੇ ਵਾਸਤੇ ਜੋ ਹੈ ਉਹ ਸੰਗਤਾਂ ਦੇ ਸਹਿਯੋਗ ਦੀ ਬਹੁਤ ਲੋੜ ਪੈਂਦੀ ਹੈ, ਜਿਸ ਤਰ੍ਹਾਂ ਕਿ ਆਪ ਜੀ ਦੇ ਜੋ ਸੇਵਾਦਾਰ ਹਨ ਇੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ, ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ, ਕਿਉਂਕਿ ਹਰ ਕਿਸੇ ਦੇ ਜੋ ਹੈ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹਨ ਅਤੇ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਹੀ ਸਮਾਂ ਕੱਢਣਾ ਪੈਂਦਾ ਹੈ। ਸੋ ਇਹ ਵੀਰ ਜਿਸ ਤਰ੍ਹਾਂ ਕਿ ਅਗਲੇ ਸਾਲ ਦੇ ਪ੍ਰੋਗਰਾਮ ਵਾਸਤੇ ਹੁਣ ਤੋਂ ਹੀ ਇਹਨਾਂ ਨੇ ਜੋ ਹੈ ਆਪਣੇ ਐਫਰਟ ਸ਼ੁਰੂ ਕਰਨੇ ਕਰ ਦਿੱਤੇ ਹਨ ਅਤੇ ਬਾਬਾ ਫਰੀਦ ਜੀ ਦਾ ਜੋ ਮੈਸੇਜ ਹੈ ਉਹ ਆਪ ਸਭ ਜੀ ਨੂੰ ਪਹੁੰਚਾਉਣ ਦਾ ਯਤਨ ਕਰਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਫਰੀਦ ਜੀ ਦੀ ਜੋ ਬਾਣੀ ਸੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਅਤੇ ਅੱਜ ਆਪਾਂ ਸਾਰੇ ਹੀ ਗੁਰੂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਹੋਰਨਾਂ ਗੁਰੂਆਂ ਭਗਤਾਂ ਨੂੰ ਮੱਥਾ ਟੇਕਦੇ ਹਾਂ, ਨਾਲ ਹੀ ਬਾਬਾ ਫਰੀਦ ਜੀ ਨੂੰ ਵੀ ਮੱਥਾ ਟੇਕਦੇ ਹਾਂ। ਸੋ ਜੋ ਫਰੀਦਕੋਟ ਦੇ ਤੁਸੀਂ ਵੀਰਾਂ ਭੈਣ ਹੋ, ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਇਹ ਚੀਜ਼ ਯਾਦ ਰੱਖੀ ਫਰੀਦਕੋਟ ਦੀ। ਜੇ ਬਾਬਾ ਫਰੀਦ ਜੀ ਦਾ ਆਪਾਂ ਬਹੁਤਾ ਸਮਾਂ ਅੱਜ ਹੋ ਗਿਆ, ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ, ਲੰਬਾ ਸਮਾਂ ਨਹੀਂ ਮਿਲਣਾ। ਫਰੀਦਕੋਟ ਦੀ ਜਦੋਂ ਬਾਬਾ ਫਰੀਦ ਜੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਏ ਜਿੱਥੇ ਬਾਬਾ ਫਰੀਦ ਜੀ ਨੂੰ ਇੱਕ ਰੂਹਾਨੀਅਨ ਸ਼ਕਤੀ ਦੇ ਤੌਰ 'ਤੇ, ਇੱਕ ਭਗਤ ਦੇ ਤੌਰ 'ਤੇ ਅਸੀਂ ਨਮਸਕਾਰ ਕਰਦੇ ਹਾਂ, ਉੱਥੇ ਹੀ ਜੇ ਵੇਖੀਏ ਤਾਂ ਅੱਜ ਜੋ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ, ਜਦੋਂ ਬਾਬਾ ਜੀ ਉੱਥੇ ਪਹੁੰਚੇ ਤਾਂ ਆਪ ਸਭ ਚੰਗੀ ਤਰ੍ਹਾਂ ਉਸ ਸਟੋਰੀ ਨੂੰ ਜਾਣਦੇ ਹੋ ਕਿ ਉੱਥੇ ਮੁਫਤ ਜੋ ਹੈ ਉਹ ਕਿਲ੍ਹੇ ਦੀ ਸੇਵਾ ਮਜ਼ਦੂਰਾਂ ਕੋਲੋਂ ਕਰਵਾਈ ਜਾ ਰਹੀ ਸੀ, ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਸੀ। ਬਾਬਾ ਜੀ ਨੇ ਹੁਕਮ ਕੀਤਾ ਸਮੇਂ ਦੇ ਹਾਕਮ ਨੂੰ ਕਿ ਜਿਤਨੀ ਦੇਰ ਇਹਨਾਂ ਮਜ਼ਦੂਰਾਂ ਨੂੰ ਤੁਸੀਂ ਪਿਛਲੀ ਵੀ ਮਜ਼ਦੂਰੀ ਨਹੀਂ ਦਿੰਦੇ ਉਹਨਾਂ ਚਿਰ ਤੁਹਾਡਾ ਕਲਿਆਣ ਨਹੀਂ ਹੋ ਸਕਦਾ। ਜੇ ਵੇਖਿਆ ਜਾਵੇ ਤਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਹਿਊਮਨ ਰਾਈਟਸ ਦੀ ਗੱਲ ਕੀਤੀ ਉਹ ਅੱਜ ਦੀਆਂ ਜੋ ਸੰਸਥਾਵਾਂ ਵੀ ਕਰ ਰਹੀਆਂ ਹਨ, ਜਿੱਥੇ ਅਸੀਂ ਧਾਰਮਿਕ ਤੌਰ 'ਤੇ ਉਹਨਾਂ ਨੂੰ ਯਾਦ ਕਰਦੇ ਹਾਂ, ਨਾਲ ਜਿਹੜੇ ਸਮਾਜਿਕ ਸੁਧਾਰ ਉਹਨਾਂ ਨੇ ਕੀਤੇ ਉਹਨਾਂ ਦਾ ਵੀ ਬਹੁਤ ਵੱਡੀ ਇੱਕ ਦੇਣ ਹੈ। ਸੋ ਜ਼ਿਲ੍ਹਾ ਫਰੀਦਕੋਟ 'ਤੇ ਇਹ ਵੀ ਕੋਈ ਬਖਸ਼ਿਸ਼ ਹੈ, ਉਸ ਇਲਾਕੇ ਦੇ ਵਿੱਚ ਗੁਰੂ ਮਹਾਰਾਜ ਦਾ ਵੀ ਬੜਾ ਫੇਰਾ ਰਿਹਾ, ਪਰ ਜੋ ਜ਼ਿਲ੍ਹਾ ਫਰੀਦਕੋਟ ਦੇ ਉੱਤੇ ਬਖਸ਼ਿਸ਼ਾਂ ਹੋਈਆਂ, ਤੁਸੀਂ ਤੁਹਾਡੇ ਜ਼ਿਲ੍ਹੇ ਨੇ ਭਾਰਤ ਦੀ ਸਰਕਾਰ ਨੂੰ ਰਾਸ਼ਟਰਪਤੀ ਦਿੱਤਾ, ਤੁਹਾਡੇ ਜ਼ਿਲ੍ਹੇ ਨੇ ਭਾਰਤ ਨੂੰ ਜੋ ਹੈ ਗ੍ਰਹਿ ਮੰਤਰੀ ਦਿੱਤਾ, ਤੁਹਾਡੇ ਹੀ ਜ਼ਿਲ੍ਹੇ ਨੇ ਪੰਜਾਬ ਦੀ ਸਰਕਾਰ ਨੂੰ ਤਿੰਨ ਮੁੱਖ ਮੰਤਰੀ ਦਿੱਤੇ ਅਤੇ ਹੋਰ ਬਹੁਤ ਸਾਰੇ ਜੋ ਮੰਤਰੀ ਐਮ ਪੀਜ਼ ਤੇ ਐਮਐਲਏ ਜੋ ਉਹ ਤਾਂ ਚਲੋ ਰੂਟੀਨ ਵਿੱਚ ਹੁੰਦਾ ਹੀ ਹੈ, ਪਰ ਇਹਨਾਂ ਪਦਵੀਆਂ ਤੇ ਉੱਤੇ ਤੱਕ ਪਹੁੰਚਣਾ ਜਦੋਂ ਕਿ ਮਾਲਵੇ ਨੂੰ ਇੱਕ ਪਛੜਿਆ ਇਲਾਕਾ ਗਿਣਿਆ ਜਾਂਦਾ ਸੀ, ਪਰ ਫਿਰ ਵੀ ਇੰਨੀ ਵੱਡੀ ਸਿਆਸਤ ਦੇ ਵਿੱਚ ਤੇ ਬਾਕੀ ਹੋਰ ਪੜ੍ਹਾਈ ਲਿਖਾਈ ਦੇ ਵਿੱਚ ਵੀ ਜੋ ਹੈ, ਕਿੰਨੇ ਰਾਈਟਰ ਉੱਥੋਂ ਦੇ ਹੋਏ, ਕਿੰਨੇ ਗੀਤਕਾਰ ਉੱਥੋਂ ਦੇ ਹੋਏ, ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਹਨ ਗੁਰੂ ਦੀ ਕਿਰਪਾ ਸਦਕਾ ਹੀ ਹੁੰਦੀਆਂ ਹਨ। ਸੋ ਇਹ ਇਲਾਕੇ ਨੂੰ ਮਾਣ ਹੋਣਾ ਚਾਹੀਦਾ ਇਹਨਾਂ ਦੇ ਉੱਤੇ। ਅਤੇ ਇੱਕ ਵਾਰੀ ਫਿਰ ਜਿਹੜੇ ਪ੍ਰਬੰਧਕ ਵੀਰ ਹਨ, ਖਾਸ ਕਰਕੇ ਭਾਈ ਬਲਵਿੰਦਰ ਸਿੰਘ ਜੀ, ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਜੋ ਹੈ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਪ੍ਰੋਗਰਾਮ ਨੂੰ ਸਿਰੇ ਦੇ ਚੜ੍ਹਾਉਣ ਦੇ ਵਿੱਚ। ਅਤੇ ਨਾਲ ਦੀ ਨਾਲ ਜੋ ਲੰਗਰਾਂ ਦੇ ਵਿੱਚ ਆਪ ਪਰਸੋਂ ਰੋਜ਼ ਤੋਂ ਜਿਸ ਤਰ੍ਹਾਂ ਸੇਵਾ ਚੱਲ ਰਹੀ ਹੈ, ਮੈਂ ਉਹਦੇ ਬਾਰੇ ਬਹੁਤਾ ਕਹਿਣਾ ਨਹੀਂ ਚਾਹੁੰਦਾ ਕਿ ਉਹ ਇੱਕ ਜੋ ਹੈ ਵੱਖਰੀ ਕਿਸਮ ਦੀ ਸੇਵਾ ਤੁਹਾਡੇ ਵੱਲੋਂ ਹਰ ਸਾਲ ਹੀ ਹੁੰਦੀ ਹੈ। ਸੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ, ਕਿਉਂਕਿ ਸਮਾਂ ਥੋੜ੍ਹਾ ਜ਼ਿਆਦਾ ਹੋ ਚੁੱਕਾ, ਮੇਰਾ ਜੀ ਕਰਦਾ ਮੈਂ ਫਰੀਦਕੋਟ 'ਤੇ ਬਹੁਤ ਬੋਲਾਂ, ਪਰ ਸਮੇਂ ਨੂੰ ਸੀਮਿਤ ਰੱਖਦਿਆਂ ਹੋਇਆਂ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅਤੇ ਜਿਸ ਤਰ੍ਹਾਂ ਗਿਆਨੀ ਜੀ ਨੇ ਆਪ ਜੀ ਨਾਲ ਸਾਂਝ ਪਾਈ ਹੈ ਕਿ ਅੱਜ ਜੋ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੁਰੂ ਹੋਣ ਜਾ ਰਹੀ ਹੈ, ਉਸ ਦੇ ਵਿੱਚ ਅੱਜ ਬਹੁਤ ਸੰਗਤਾਂ ਬਾਹਰੋਂ ਅੰਦਰੋਂ ਪਹੁੰਚ ਰਹੀਆਂ ਹਨ। ਅੱਜ 12 ਵਜੇ ਤੋਂ ਬਾਅਦ ਮੇਨ ਦਰਬਾਰ ਹਾਲ ਦੇ ਵਿੱਚ ਅਰਦਾਸ ਬੇਨਤੀ ਕਰਕੇ ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਜੋ ਪਿੱਛੇ ਗੁਰਦੁਆਰਾ ਸਾਹਿਬ ਦੀ ਜਿੱਥੇ ਜਿਸ ਜਗ੍ਹਾ 'ਤੇ ਇਮਾਰਤ ਬਣਨੀ ਹੈ ਉਸ ਜਗ੍ਹਾ 'ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਪਾਂ ਨੇ ਉੱਥੇ ਜੋ ਟੱਪ ਲਾਉਣ ਦੀ ਜੋ ਰਸਮ ਹੈ ਉਹ ਕਰਕੇ ਜੋ ਨੀਂਹ ਪੱਥਰ ਹੈ ਨਵੀਂ ਇਮਾਰਤ ਦਾ ਉਹਦੇ ਰੱਖਣ ਵਾਸਤੇ ਰਸਤਾ ਖੋਲ੍ਹਣਾ ਹੈ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਜ਼ਰੂਰ, ਬੇਸ਼ੱਕ ਆਪਾਂ ਨੂੰ ਘਰਾਂ ਵਿੱਚ ਕੰਮ ਕਾਰ ਵੀ ਹੁੰਦੇ ਹਨ, ਪਰ ਸਾਡੀ ਬੇਨਤੀ, ਸਾਡਾ ਸੱਦਾ ਪ੍ਰਵਾਨ ਕਰਦੇ ਹੋਏ ਤੁਸੀਂ ਜ਼ਰੂਰ 12 ਤੋਂ 1 ਵਜੇ ਦੇ ਵਿੱਚ ਜੋ ਮੇਨ ਦਰਬਾਰ ਹਾਲ ਦਾ ਉੱਥੋਂ ਆਪਾਂ ਸਾਰਿਆਂ ਨੇ ਅੱਗੇ ਜਾਣਾ ਹੈ। ਅਤੇ ਖਾਸ ਤੌਰ 'ਤੇ 11 ਤੋਂ 12 ਵਜੇ ਤੱਕ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਭਾਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜੋ ਇੱਥੇ ਪਹੁੰਚੇ ਹਨ ਉਹਨਾਂ ਨੇ ਕੀਰਤਨ ਦੀ ਸੇਵਾ ਨਿਭਾਉਣੀ ਹੈ।

ਅਰਦਾਸ ਕਰਨੀ ਕਿ ਸਮੂਹ ਸੇਵਾਦਾਰਾਂ ਦੇ ਸਿਰ 'ਤੇ ਵੀ ਮਿਹਰਾਂ ਭਰਿਆ ਹੱਥ ਰੱਖਣ ਅਤੇ ਇਹ ਕਾਰਜ ਜੋ ਹੈ ਨਿਰਵਿਘਨਤਾ ਸੰਪੂਰਨ ਹੋਣ। ਸੋ ਇਸੇ ਹੀ ਤਰ੍ਹਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਮਾਨ ਪਰਿਵਾਰ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਹੁਣ ਮੈਂ ਆਪ ਜੀ ਤੋਂ ਮਾਫ਼ੀ ਮੰਗਦਾ ਕਿ ਉੱਧਰ ਦੀਵਾਨ ਸ਼ੁਰੂ ਹੋ ਚੁੱਕੇ ਹਨ ਮੇਨ ਦੀਵਾਨ ਹਾਲ ਦੇ ਵਿੱਚ, ਉੱਥੇ ਆਪਾਂ ਜਾ ਕੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਸੋਸ਼ਲਾਈਜ਼ ਹੋਣ ਦੇ ਲਈ ਆਪਾਂ ਪਰਸੋਂ ਤੋਂ ਵੀ ਸੋਸ਼ਲਾਈਜ਼ ਹੁੰਦੇ ਆ ਰਹੇ ਹਾਂ ਅਤੇ ਆਪਣੇ ਕੋਲ ਬਹੁਤ ਸਮਾਂ ਹੈ, ਸਾਰਾ ਦਿਨ ਹੈ ਆਪਣੇ ਪਾਸ, ਅਤੇ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਜ਼ਰੂਰ ਆਪਾਂ ਨੇ ਹਾਜ਼ਰੀਆਂ ਭਰਨੀਆਂ ਹਨ। ਸੋ ਹੁਣ ਇਸ ਦੀਵਾਨ ਹਾਲ ਦੇ ਵਿੱਚ ਅੱਗੋਂ ਜੋ ਹੈ ਨਾਗਰਾ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਹੋਣ ਜਾ ਰਹੇ ਹਨ, ਆਪਾਂ ਸਾਰਿਆਂ ਨੇ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰਨੀਆਂ ਹਨ। ਸੋ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਤੇ ਫਰੀਦਕੋਟ ਦੇ ਜੋ ਪ੍ਰਬੰਧਕ ਵੀਰ ਹਨ ਉਹਨਾਂ ਵੱਲੋਂ ਅਤੇ ਖਾਸ ਕਰ ਜਿਹੜੇ ਇਹ ਕੰਮ ਬਾਬਾ ਫਰੀਦ ਸੁਸਾਇਟੀ ਸਰੀ ਵੱਲੋਂ ਜੋ ਇਹਨਾਂ ਦੇ ਨਾਲ ਜੋ ਪੰਜਾਬ ਦੇ ਵਿੱਚ ਕੰਮ ਕਰ ਕੀਤੇ ਜਾ ਰਹੇ ਹਨ ਉਹ ਵੀ ਬੜੇ ਸ਼ਲਾਘਾਯੋਗ ਹਨ। ਗੁਰੂ ਮਹਾਰਾਜ ਇਹਨਾਂ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਇਸੇ ਹੀ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਵਿੱਚ ਤੁਹਾਡਾ ਸੁੱਖ ਪ੍ਰੇਮ ਪਿਆਰ ਬਣਿਆ ਰਹੇ ਅਤੇ ਇਸੇ ਹੀ ਤਰ੍ਹਾਂ ਹਰ ਸਾਲ 71 ਹੁੰਦੇ ਰਹੋ। ਅਗਲੇ ਸਾਲ ਲਈ ਨੋਟ ਕਰ ਲੈਣਾ ਕਿ ਸਤੰਬਰ ਦੇ ਮਹੀਨੇ ਦੀ ਜੋ ਹੈ 17 ਤਰੀਕ ਨੂੰ ਅਖੰਡ ਪਾਠ ਸਾਹਿਬ ਫਰੀਦਕੋਟ ਸਾਹਿਬ ਫਰੀਦਕੋਟ ਦੀ ਸੰਗਤ ਵੱਲੋਂ ਰੱਖੇ ਜਾਣੇ ਹਨ ਅਤੇ ਜਿਨ੍ਹਾਂ ਦੇ ਭੋਗ 19 ਤਰੀਕ ਨੂੰ ਦਿਨ ਐਤਵਾਰ ਸਤੰਬਰ ਨੂੰ ਪੈਣਗੇ। ਸੋ ਆਪ ਸਭ ਨੇ ਡੇਟਾਂ ਨੋਟ ਕਰ ਲੈਣੀਆਂ ਤਾਂ ਕਿ ਕੋਈ ਜਿਹੜੇ ਅਗਲੇ ਪ੍ਰੋਗਰਾਮ ਬਣਾਉਣੇ ਹੁੰਦੇ ਹਨ ਉਹਨਾਂ ਨੂੰ ਠੀਕ ਢੰਗ ਦੇ ਨਾਲ ਸਕੇਜੂਲ ਕੀਤਾ ਜਾ ਸਕੇ। ਹੋਈਆਂ ਭੁੱਲਾਂ ਦੀ ਖਿਮਾ ਇਸ ਦਰਬਾਰ ਹਾਲ ਦੇ ਵਿੱਚ ਇਸ ਵਿਸ਼ੇਸ਼ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਅਦ ਚ ਪਾਉਣਾ ਭੋਗ ਲਵਾਉਣਾ ਨਾ।

0: ਵੀ ਲੱਗਣਾ ਨਾ।
1: ਆਹ ਮੈਂ ਪੁੱਛਦਾ
0: ਇਹ ਚੱਲਦਾ ਨਹੀਂ ਭਾਈ, ਇਹ ਬੰਦ ਕੀਤਾ ਨਾ, ਖਰਾਬ ਆ, ਖਰਾਬ ਕੱਲ ਖਰਾਬ ਕਰਤਾ ਸੀ ਨਾ, ਇਹ ਖਰਾਬ ਹੀ ਕਰਦਾ ਸੀਗਾ ਤੇ ਉਹ ਨਿਸ਼ਾਨ ਬੰਦ ਕੀਤਾ ਸੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਨਮੈ ਜੁਕਾਦ ਗੁਰ ਇਨ ਮੈਂ ਸਤਿਗੁਰ ਨਮੈ ਸ੍ਰੀ ਗੁਰਦੇਵ ਨਮੈ ਅਠਪਦੀ ਸਿਮਰੋ ਸਿਮਰ ਸਿਮਰ ਸੁਭਾਵ ਕਰ ਕਲੇਸ਼ ਤਨ ਮੈਂ ਮਿਟਾਓ ਸਿਮਰੋ ਜਪ ਸਿਮਰੇ ਕੈ ਨਾਮ ਜਪ ਤਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਕੇ ਆਖਰ ਕਿਨ ਕਾਇ ਕਜੈ ਜੀ ਵਸਾਇ ਤਾਂ ਕੀ ਮੈਂ ਮਖਨੀ ਨ ਆਵੈ ਕਾਂਖੀਏ ਕੈ ਦਰ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਤਾਰ ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕੇ ਮਨ ਬਿਸਰਾਮ ਰਹਾ ਪ੍ਰਭ ਕੈ ਸੁਣ ਗਰਭ ਨਾ ਬਸੈ ਪ੍ਰਭ ਕੈ ਸੁਣ ਦੁਖ ਚਮ ਨਸੈ ਪ੍ਰਭ ਕੈ ਸੁਣ ਕਾਲ ਪ੍ਰਹਰੈ ਪ੍ਰਭ ਕੈ ਸੁਣ ਦੁਸ਼ਮਣ ਡਰੈ ਪ੍ਰਭ ਸਿਮਰਤ ਕਾਸ਼ ਬਿਘਨ ਲਾਗੈ ਪ੍ਰਭ ਕੈ ਸੁਣਿ ਅੰਦਰ ਚਾਕੈ ਪ੍ਰਭ ਕੈ ਸੁਣ ਭਉ ਨਾ ਵਿਆਪੈ ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੇ ਸੰਗ ਸਰਪਨ ਦਾਨ ਨਾਨਖਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸੁਣ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਨ ਜਪ ਤ ਪੂਜਾ ਪ੍ਰਭ ਕੈ ਸਿਮਨ ਬਿਨਸੈ ਦੂਜਾ ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਨ ਦਰਗੈ ਮਾਨੀ ਪ੍ਰਭ ਕੈ ਸੁਣ ਹੋਇ ਸੋ ਪਲਾ ਪ੍ਰਭ ਕੈ ਸੁਣ ਸੋ ਫਲ ਪਲਾ ਸੇ ਸਿਮਰੇ ਜਨ ਆਪ ਸਿਮਰਾਇ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੈ ਸੁਣ ਉਤਰੇ ਮੂਚਾ ਪ੍ਰਭ ਕੈ ਸਿਮਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਨ ਸਭ ਕੈ ਸੁਜੈ ਪ੍ਰਭ ਕੈ ਸੁਣ ਨਾਹੀ ਜਮ ਤਰਾਸਾ ਪ੍ਰਭ ਕੈ ਸੁਣ ਪੂਰਨ ਆਸਾ ਪ੍ਰਭ ਕੈ ਸੁਣ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਧ ਮਾਇ ਸਮਾਇ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਤਾ ਦੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਾਨਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਰ ਪ੍ਰਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਚਾਰ ਨਾਲ ਸੁਣ ਪੂਰੇ ਪਾਕ ਪ੍ਰਭ ਕੈ ਸਿਮਣ ਕਾਰਜ ਪੂਰੇ ਪ੍ਰਭ ਕੈ ਸਿਮਣ ਕਭੋ ਨ ਚੂਰੈ ਪ੍ਰਭ ਕੈ ਸਿਮਣ ਹਰ ਗੁਣ ਪਾਣੀ ਪ੍ਰਭ ਕੈ ਸਿਮਣ ਸਹਿਜ ਸਮਾਨੀ ਪ੍ਰਭ ਕੈ ਸਿਮਣ ਨਿਤਲਿਆਸਨ ਪ੍ਰਭ ਕੈ ਸਿਮਣ ਕਮਲ ਵਿਗਾਸਨ ਪ੍ਰਭ ਕੈ ਸਿਮਣ ਅਨਹਦ ਚੁਨਕਾਰ ਸੁਖ ਪ੍ਰਭ ਸਿਮਣ ਕਾਂਤਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮੇਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਣ ਕਰ ਭਤ ਪਟਾਏ ਹਰ ਸਿਮਣ ਲਾਭੇ ਦੁਪਾਏ ਹਰ ਸਿਮਣ ਭੈ ਸਹਿਜਤੀ ਦਾਤੇ ਹਰ ਸਿਮਨ ਨੀਚ ਚੌਕਣ ਜਾਤੇ ਹਰ ਸਿਮਣ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਣ ਕਿਉ ਸਰਕਾਰ ਹਰ ਸਿਮਣ ਮੈਂ ਆਪ ਨਿਰੰਕਾਰ ਕਰ ਕਿਰਪਾ ਸਿਆ ਬਜਾ ਨਾਨਕ ਗੁਰਮੁਖ ਹਰ ਸਿਮਣ ਤਿਨ ਪਾਰ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਦ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਟਪਦੇ ਜਹਿ ਮਾਤ ਪਿਤਾ ਸੁਤਮੀ ਤਨ ਪਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂਪਿਆਂ ਦੂ ਚਮਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਭਾਰੀ ਹਰ ਕੋ ਨਾਮ ਖਿਨ ਮਾਇ ਉਦਾਰੀ ਅਨਕ ਪੁਨੈ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਫਰੇ ਹਰ ਕਾ ਨਾਮ ਜਪਤ ਨਿਸਤਰੈ ਅਨਕਮੈ ਰੰਗ ਤਿਖ ਨਾਮ ਬੁਝਾ ਫੇ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਇਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ

0: ਸਵੈਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ ਆਪ ਗੁਰ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ ਸੋ ਅਗਲਾ ਸਮਾਂ ਸਟੇਜ ਸੈਕਟਰੀ ਪਾਸੋਂ ਸਰਵਣ ਕਰੀਏ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਹੈ ਭਾਈ ਹਰਜਿੰਦਰ ਸਿੰਘ ਜੀ ਦੇ ਜਥੇ ਦਾ ਜਿਹੜੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਵੀ ਹਾਜ਼ਰੀਆਂ ਭਰਦੇ ਹਨ ਆਪ ਵੀ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਕਥਾ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ ਅੱਜ ਦੇ ਜੋ ਦੀਵਾਨ ਹਨ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਦੇ ਵਿੱਚ ਜੋ ਗੁਰਪੁਰਬ ਲੰਘ ਕੇ ਗਏ ਹਨ ਭਾਈ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਹਾੜਾ ਉਹ ਲੰਘ ਕੇ ਗਿਆ ਹੈ ਅਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਜੋ ਗੁਰਗੱਦੀ ਦਿਵਸ 'ਤੇ ਉਹਨਾਂ ਦਾ ਜੋਤੀ ਜੋਤ ਦਿਹਾੜਾ ਅਤੇ ਇਸੇ ਹੀ ਤਰ੍ਹਾਂ ਜੋ ਗੁਰੂ ਅਰਜਨ ਦੇਵ ਜੀ ਦਾ ਜੋ ਗੁਰਗੱਦੀ ਦਿਵਸ ਹੈ ਉਹ ਪਿਛਲੇ ਹਫ਼ਤੇ ਦੇ ਵਿੱਚ ਲੰਘ ਕੇ ਗਿਆ ਹੈ ਇਹਨਾਂ ਸਾਰੇ ਹੀ ਦਿਹਾੜਿਆਂ ਨੂੰ ਅੱਜ ਦੇ ਜੋ ਇਹ ਦੀਵਾਨ ਹਨ ਉਹਨਾਂ ਨੂੰ ਸਮਰਪਿਤ ਹਨ ਅਤੇ ਇਹਨਾਂ ਦੀਵਾਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਫਰੀਦਕੋਟ ਦੀ ਸੰਗਤ ਜੋ ਹਰ ਸਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਅਖੰਡ ਪਾਠ ਦੀ ਸੇਵਾ ਕਰਕੇ ਵੱਡਾ ਸਮਾਗਮ ਕਰਦੇ ਹਨ ਉਹਨਾਂ ਵੱਲੋਂ ਹੋ ਰਹੀ ਹੈ ਅਤੇ ਨਾਲ ਦੀ ਨਾਲ ਮਾਨ ਪਰਿਵਾਰ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਇਸੇ ਹੀ ਤਰ੍ਹਾਂ ਸਮੂਹ ਨਾਗਰਾ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਕੀਤੀ ਜਾ ਰਹੀ ਹੈ ਅਤੇ ਇੱਕ ਪਰਿਵਾਰ ਭਾਈ ਵਾਹਿਗੁਰੂ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਵੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਹੋ ਰਹੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਆਪਾਂ ਬੇਨਤੀਆਂ ਕਰਦੇ ਆ ਰਹੇ ਹਾਂ ਅੱਜ ਫਿਰ ਇੱਕ ਰਿਮਾਈਂਡਰ ਹੀ ਹੈ ਕਿ ਅੱਜ ਉਹ ਦਿਹਾੜਾ ਆ ਹੀ ਗਿਆ ਜਿਸ ਦਿਨ ਦੀ ਆਪਾਂ ਵੇਟ ਕਰਦੇ ਸੀ ਕਿ ਜੋ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨ ਜਾ ਰਹੀ ਹੈ ਉਸ ਦੇ ਨੀਂਹ ਰੱਖਣ ਵਾਸਤੇ ਜੋ ਟੱਕ ਲਾਏ ਜਾਣੇ ਹਨ ਉਹਦੇ ਵਾਸਤੇ ਵਿਸ਼ੇਸ਼ ਦੀਵਾਨ 12 ਤੋਂ 1 ਵਜੇ ਤੱਕ ਇੱਥੇ ਸੱਜਣਗੇ ਜਿਨ੍ਹਾਂ ਦੇ ਵਿੱਚ ਹੋਰਨਾਂ ਤੋਂ ਇਲਾਵਾ ਜੋ ਹੈ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਤੋਂ ਜੋ ਹਜ਼ੂਰੀ ਅਰਦਾਸੀਆ ਸਿੰਘ ਹਨ ਭਾਈ ਗੁਰਚਰਨ ਸਿੰਘ ਜੀ ਉਹ ਇੱਥੇ ਪਹੁੰਚੇ ਹੋਏ ਹਨ ਉਹਨਾਂ ਦੇ ਆਪਾਂ ਉਹਨਾਂ ਨੇ ਅਰਦਾਸ ਬੇਨਤੀ ਇੱਥੇ ਕਰਕੇ ਆਪਾਂ ਸਾਰਿਆਂ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਪਿੱਛੇ ਪਾਰਕਿੰਗ ਲੋਟ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨੀ ਹੈ ਉੱਥੇ ਜਾ ਕੇ ਉਹ ਟੱਕ ਲਾ ਕੇ ਜੋ ਹੈ ਉਸ ਕੰਸਟਰਕਸ਼ਨ ਦੀ ਸ਼ੁਰੂਆਤ ਜੋ ਹੋਣ ਜਾ ਰਹੀ ਹੈ ਉਸਦਾ ਉਸਨੂੰ ਸ਼ੁਰੂ ਕਰਨਾ ਹੈ ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ 11 ਤੋਂ 12 ਵਜੇ ਦੇ ਵਿੱਚ ਆਪਾਂ ਸਾਰਿਆਂ ਨੇ ਇੱਥੇ ਜ਼ਰੂਰ ਹਾਜ਼ਰੀਆਂ ਭਰਨੀਆਂ ਹਨ ਅਤੇ ਬਾਕੀ ਸਮਾਗਮਾਂ ਦੇ ਨਾਲ ਨਾਲ ਜੋ ਅਰਦਾਸ ਬੇਨਤੀ ਜੋ ਹੋਣੀ ਹੈ ਉਸ ਵਿੱਚ ਵੀ ਸ਼ਾਮਿਲ ਹੋ ਕੇ ਸਾਡੇ ਵਾਸਤੇ ਅਰਦਾਸ ਕਰਿਓ ਬੇਨਤੀ ਕਰਿਓ ਕਿ ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਮਹਾਰਾਜ ਜੋ ਸਾਰੀ ਸੇਵਾ ਹੈ ਉਹ ਆਪ ਲੈ ਲੈਣ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ ਤਾਂ ਕਿ ਸਾਰੇ ਕਾਰਜ ਜੋ ਹਨ ਉਹ ਸਮੇਂ ਸਿਰ ਜੋ ਨੇਪਰੇ ਚੜ੍ਹ ਜਾਣ ਸੋ ਉਹ ਇੱਕ ਤਾਂ ਇਹ ਬੇਨਤੀ ਹੈ ਅਤੇ ਦੂਸਰੀ ਬੇਨਤੀ ਹੈ ਆਪ ਜੀ ਨੇ ਵੇਖਿਆ ਹੋਣਾ ਪਾਰਕਿੰਗ ਲੋਟ ਦੇ ਵਿੱਚ ਥੋੜ੍ਹੇ ਜਿਹੋ ਜੋ ਹਨ ਵਾਰਨਿੰਗ ਸਾਈਨ ਰੱਖੇ ਹੋਏ ਹਨ ਉਹ ਬੇਨਤੀ ਹੈ ਕਿ ਉੱਥੇ ਤੁਸੀਂ ਕਾਰਾਂ ਪਾਰਕ ਨਾ ਕਰਿਓ ਉਹ ਕੁਝ ਗੈਸਟ ਆ ਰਹੇ ਹਨ ਸੰਗਤੀ ਰੂਪ ਦੇ ਵਿੱਚ ਹੀ ਆ ਰਹੇ ਹਨ ਪਰ ਜੋ ਪਾਰਕਿੰਗ ਹੈ ਉਹਨਾਂ ਉੱਥੇ ਉਹ ਰਿਜ਼ਰਵ ਰੱਖੀ ਗਈ ਹੈ ਤਾਂ ਕਿ ਪਾਰਕਿੰਗ ਜ਼ਿਆਦਾ ਹੋ ਜਾਣੀ ਉਸ ਸਮੇਂ ਨਾ ਹੋਵੇ ਕਿ ਬਹੁਤ ਸਾਰਿਆਂ ਨੂੰ ਉੱਥੇ ਪਾਰਕਿੰਗ ਨਾ ਮਿਲ ਸਕੇ ਕਿਰਪਾ ਕਰਕੇ ਉੱਥੇ ਪਾਰਕਾਂ ਜੋ ਕਾਰਾਂ ਹਨ ਉਹ ਪਾਰਕ ਨਾ ਕਰਨੀਆਂ ਅਤੇ ਜੇ ਕੀਤੀ ਵੀ ਹੈ ਪਾਰਕ ਤਾਂ 11 ਕੁ ਵਜੇ ਤੱਕ ਤੁਸੀਂ ਆਪਣੀ ਕਾਰ ਜੋ ਹੈ ਉੱਥੋਂ ਮੂਵ ਕਰ ਲੈਣੀ ਜੀ ਸੋ ਬੇਨਤੀ ਪ੍ਰਵਾਨ ਕਰਨੀ ਅਤੇ ਹੁਣ ਸਮਾਂ ਹੈ ਆਪਣਾ ਕਥਾ ਦਾ ਗੁਰ ਸ਼ਬਦ ਦੀ ਵਿਚਾਰ ਦਾ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਆਪਾਂ 11 ਵਜੇ ਤੱਕ ਜੋ ਹੈ ਉਹ 10:50 ਤੱਕ ਅਤੇ ਉਹ ਆਪਾਂ ਭਾਈ ਸਾਹਿਬ ਜੀ ਪਾਸੋਂ ਜੋ ਹੈ ਕਥਾ ਆਪਾਂ ਸਰਵਣ ਕਰਦੇ ਹਾਂ 10:50 ਤੱਕ ਅਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜੋ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਆਓ ਗੁਰ ਸ਼ਬਦ ਦੀ ਵਿਚਾਰ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

شیخ فریدہ خیر دیجے بندگی تیری پناہ خدائے توں بخشندگی

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਹਫ਼ਤਾਵਾਰੀ ਸੱਜੇ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਅੱਜ ਜਿੱਥੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ, ਉੱਥੇ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਫਰੀਦਕੋਟ ਇਲਾਕਾ ਨਿਵਾਸੀਆਂ ਦੀ ਸਮੂਹ ਸੰਗਤ ਨੇ ਬਾਬਾ ਸ਼ੇਖ ਫਰੀਦ ਸਾਹਿਬ ਨੂੰ ਯਾਦ ਕਰਦਿਆਂ ਉਹਨਾਂ ਦੇ ਆਗਮਨ ਦਿਹਾੜੇ ਦੇ ਸੰਬੰਧ ਦੇ ਵਿੱਚ ਹਰ ਸਾਲ ਬੜੇ ਉਤਸ਼ਾਹ ਅਤੇ ਜਜ਼ਬੇ ਦੇ ਨਾਲ ਇਹ ਸੰਗਤ ਸਾਰੇ ਪ੍ਰੋਗਰਾਮ ਨੂੰ ਉਲੀਕਦੀ ਹੈ। ਤੋ ਆਓ ਯਤਨ ਕਰਾਂਗਾ ਸ਼ੇਖ ਫਰੀਦ ਸਾਹਿਬ ਦੀ ਬਾਣੀ ਵਿੱਚੋਂ ਕੁਝ ਕੁ ਵਿਚਾਰ ਤੁਹਾਡੇ ਨਾਲ ਸਾਂਝਿਆਂ ਕਰਨ ਦੇ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਦੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਕ ਪਟਨ ਤੋਂ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਸ਼ੇਖ ਬ੍ਰਹਮ ਦੇ ਪਾਸੋਂ ਇਕੱਤਰ ਕੀਤੀ। ਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਜਿਵੇਂ ਇੱਕ ਸਿਆਣਿਆਂ ਦਾ ਮੁਹਾਵਰਾ ਹੈ ਵੀ 100 ਸਿਆਣੇ ਇੱਕੋ ਮਤ, ਮੂਰਖ ਆਪੋ ਆਪਣੀ। 100 ਸਿਆਣਾ ਬੰਦਾ ਇਕੱਠਾ ਕਰ ਲਓ ਤੇ ਉਹਦੀ ਮਤ ਇੱਕੋ ਹੀ ਹੁੰਦੀ ਹੈ, ਸਿਆਣਪ ਇੱਕੋ ਹੀ ਹੁੰਦੀ ਹੈ। ਤੇ ਤੁਸੀਂ 100 ਮੂਰਖ ਇਕੱਠਾ ਕਰ ਲਓ, ਉਹਨਾਂ ਦੀ ਮਤ ਆਪੋ ਆਪਣੀ ਹੁੰਦੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜਿਹੜੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਤਕਰੀਬਨ 2 ਢਾਈ ਸਦੀਆਂ ਪਹਿਲਾਂ ਹੋਏ ਨੇ। ਜੇ ਅਮੂਮਨ ਆਪਾਂ ਜ਼ਿਕਰ ਕਰੀਏ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ 1469 ਦਾ ਹੈ ਤੇ ਸ਼ੇਖ ਫਰੀਦ ਸਾਹਿਬ ਜਿਹੜੇ ਨੇ ਉਹ 13ਵੀਂ ਸਦੀ ਦੇ ਵਿੱਚ ਹੋਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ 15ਵੀਂ ਸਦੀ ਦੇ ਵਿੱਚ ਹੋਏ ਨੇ। ਤੋ ਏਡਾ ਵੱਡਾ ਇੱਕ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਸਰੀਰਕ ਤੌਰ ਤੇ ਜਨਮ ਲੈਣ ਦਾ ਜਿਹੜਾ ਹੈ ਉਹ ਵਿੱਚ ਫਾਸਲਾ ਹੈ, ਪਰ ਉਹਨਾਂ ਦੀ ਵਿਚਾਰ ਐਸੀ ਰਲੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਉਹਨਾਂ ਦੀ ਬਾਣੀ ਨੂੰ ਇਕੱਤਰ ਕੀਤਾ। ਮਤ ਇੱਕੋ ਸੀ ਨਾ, ਇਸ ਕਰਕੇ ਸ਼ੇਖ ਫਰੀਦ ਸਾਹਿਬ ਦੀ ਬਾਣੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਜ ਕੀਤਾ ਤੇ ਬੜੇ ਉਤਸ਼ਾਹ ਦੇ ਨਾਲ ਜਦੋਂ ਅੱਜ ਵੀ ਨਾ ਪਿੰਡਾਂ ਵਿੱਚ ਪਾਠੀ ਸਿੰਘ ਲੱਗਦੇ ਨੇ ਤੇ ਖਾਸ ਕਰਕੇ ਕਬੀਰ ਸਾਹਿਬ ਦੇ ਤੇ ਫਰੀਦ ਸਾਹਿਬ ਦੇ ਜਦੋਂ ਸਲੋਕ ਆਉਣੇ ਤੇ ਮੈਨੂੰ ਯਾਦ ਹੈ ਕਹਿਣਾ ਵੀ ਕੋਈ ਚੰਗਾ ਪਾਠੀ ਹੋਵੇ ਨਾ ਜਿਹੜਾ ਫਰੀਦ ਸਾਹਿਬ ਦੇ ਸਲੋਕ ਸੋਹਣੇ ਗਾ ਕੇ ਸਰਵਣ ਕਰਾਵੇ, ਉਹਨੂੰ ਲਾਇਓ, ਉਹਦੀ ਰੌਲ ਲਾਇਓ, ਉਹਦੀ ਡਿਊਟੀ ਲਾਇਓ। ਤੋ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ, ਆਪਣੀ ਬਾਣੀ ਵਿੱਚ ਨਿਮਰਤਾ, ਹਉਮੈ ਦੇ ਤਿਆਗ, ਪ੍ਰੇਮ, ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਅੱਜ ਜਦੋਂ ਅਸੀਂ ਵੰਨ ਸਵੰਨੀਆਂ ਵਿਤਕਰੇਬਾਜ਼ੀਆਂ ਡਿਸਕ੍ਰਿਮੀਨੇਸ਼ਨ ਦੇ ਵਿੱਚ ਪੈ ਜਾਂਦੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ, ਕਬੀਰ ਸਾਹਿਬ, ਰਵਿਦਾਸ ਸਾਹਿਬ, ਇਸੇ ਤਰੀਕੇ ਨਾਲ ਭਗਤ ਸੂਰਦਾਸ ਜੀ, ਸਦਨਾ ਜੀ, ਸੈਨ ਜੀ, ਇਹ ਸਾਨੂੰ ਇੱਕ ਹੋਕਾ ਦਿੰਦੇ ਨੇ ਵੀ ਤੁਸੀਂ ਨਮਸਕਾਰ ਸਾਨੂੰ ਕਰ ਰਹੇ ਹੋ, ਮੱਥਾ ਸਾਡੇ ਅੱਗੇ ਟੇਕ ਰਹੇ ਹੋ, ਪਰ ਤੁਹਾਡੇ ਅੰਦਰ ਕਿੰਨੇ ਤਰ੍ਹਾਂ ਦੀਆਂ ਵਿਤਕਰੇਬਾਜ਼ੀਆਂ ਨੇ।
ਤੋ ਸਾਨੂੰ ਇਹਨਾਂ ਮਹਾਂਪੁਰਖਾਂ ਨੂੰ ਸਿਰ ਚੁਕਾਉਂਦਿਆਂ ਇਸ ਗੱਲ ਨੂੰ ਪ੍ਰਵਾਨ ਵੀ ਕਰਨਾ ਚਾਹੀਦਾ, ਜੀਵਨ ਵਿੱਚੋਂ ਹਉਮੈ ਦਾ ਤਿਆਗ ਕਰਨਾ ਉਹ ਇੰਡੀਵਿਜੁਅਲੀ ਸਾਡੇ ਪਰਿਵਾਰਾਂ ਲਈ ਬੜੀ ਚੰਗੀ ਚੀਜ਼ ਹੈ ਜੇ ਅਸੀਂ ਹਉਮੈ ਨੂੰ ਈਗੋ ਨੂੰ ਛੱਡਾਂਗੇ। ਸਮਾਜਿਕ ਤੌਰ ਉੱਤੇ ਬੜੀ ਚੰਗੀ ਚੀਜ਼ ਹੈ, ਨਿਮਰਤਾ ਹੋਣੀ ਚਾਹੀਦੀ ਹੈ ਜੀਵਨ ਵਿੱਚ, ਨਿਰਮਾਨਤਾ ਹੋਣੀ ਚਾਹੀਦੀ ਹੈ। ਤੋ ਜੇ ਅਸੀਂ ਸਾਈ ਨੂੰ, ਸ਼ੇਖ ਫਰੀਦ ਸਾਹਿਬ ਨੂੰ ਪੁੱਛੋ, ਉਹਨਾਂ ਨੂੰ ਕਿਸੇ ਨੇ ਆਖਿਆ ਵੀ ਰੱਬ ਫਰੀਦ ਸਾਹਿਬ ਜੇ ਰੱਬ ਨੂੰ ਪਾਉਣਾ ਹੋਵੇ ਤੇ ਬੰਦੇ ਨੂੰ ਕਿੱਦਾਂ ਦਾ ਹੋਣਾ ਚਾਹੀਦਾ, ਜੇ ਰੱਬ ਦੀ ਨਿਗਾਹ ਵਿੱਚ ਪ੍ਰਮਾਣ ਚੜ੍ਹਨਾ ਹੈ ਤੇ ਮਨੁੱਖ ਕਿਵੇਂ ਦਾ ਹੋਣਾ ਚਾਹੀਦਾ। ਤੋ ਸ਼ੇਖ ਫਰੀਦ ਸਾਹਿਬ ਨੇ ਇੱਕ ਬਚਨ ਰੱਖਿਆ, ਉਹਨਾਂ ਕਿਹਾ ਫਰੀਦਾ ਥੀਓ ਪਵਾਂ ਹੀ ਦੱਬ। ਆਖਿਆ ਤੁਸੀਂ ਕਦੀ ਪਏ ਰਸਤੇ ਦੇ ਉੱਤੇ ਉੱਗਿਆ ਹੋਇਆ ਘਾਹ ਵੇਖੋ, ਜਿਵੇਂ ਉਹ ਆਪਣੇ ਆਪ ਨੂੰ ਲੋਕਾਂ ਦੇ ਪੈਰਾਂ ਥੱਲੇ ਲਤਾੜ ਦਿੰਦਾ ਹੈ ਨਾ, ਲੋਕ ਉੱਤੋਂ ਦੀ ਲੰਘ ਜਾਂਦੇ ਨੇ। ਜੇ ਤੂੰ ਸਾਈ ਨੂੰ ਪਾਉਣਾ ਚਾਹੁੰਦਾ ਹੈ, ਰੱਬ ਨੂੰ ਪਾਉਣਾ ਚਾਹੁੰਦਾ ਹੈ, ਉਸ ਅੱਲਾ ਦੀ ਨਿਗਾਹ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ ਤੇ ਉਸ ਦੱਬ ਵਰਗਾ ਬਣ ਜਾ। ਫਰੀਦਾ ਥੀਓ ਪਵਾ ਹੀ ਦੱਬ, ਜੇ ਸਾਈ ਲੋੜ ਹੈ ਸਭ, ਜਿਹੜਾ ਵੀ ਸਾਈ ਨੂੰ ਲੋੜੀਂਦਾ ਹੈ ਵੀ ਮੈਂ ਸਾਈ ਨੂੰ ਭਾ ਜਾਵਾਂ, ਰੱਬ ਨੂੰ ਭਾ ਜਾਵਾਂ, ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਬਿਆਂ ਲਤਾੜੀਐ ਤਾਂ ਸਾਈ ਦੇ ਦਰ ਵਾੜੀਏ। ਜੇ ਸਾਈ ਦੇ ਦਰ ਉੱਤੇ ਵੜਨਾ ਹੈ ਨਾ ਤੇ ਉਸ ਦੱਬ ਦੇ ਵਰਗਾ ਹੋ ਜਾ ਜਿਹਨੂੰ ਪੈਰਾਂ ਹੇਠ ਲਤਾੜ ਦਿੱਤਾ ਜਾਂਦਾ, ਉਸ ਘਾਹ ਵਰਗਾ ਹੋ ਜਾ। ਤੋ ਉਸੇ ਲੜੀ ਵਿੱਚੋਂ ਇੱਕ ਸ਼ਬਦ ਸ਼ੇਖ ਫਰੀਦ ਸਾਹਿਬ ਦਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਅੱਛਾ ਜੀ, ਇਸ਼ਕ ਜਿਹੜਾ ਹੁੰਦਾ ਹੈ, ਮੁਹੱਬਤ ਜਿਹਨੂੰ ਆਪਾਂ ਕਹਿੰਦੇ ਹਾਂ, ਧੰਨ ਗੁਰੂ ਅੰਗਦ ਸਾਹਿਬ ਨੇ ਇੱਕ ਬਚਨ ਰੱਖਿਆ ਸੀ, ਉਹਨਾਂ ਕਿਹਾ ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚੱਲੀਏ। ਆਖਿਆ ਜਿਹਦੇ ਨਾਲ ਤੁਹਾਡੀ ਮੁਹੱਬਤ ਹੋਵੇ, ਜਿਹਦੇ ਨਾਲ ਨੇ ਹੋਵੇ ਨਾ, ਉਹਦੇ ਅੱਗੇ ਮਰ ਜਾਓ, ਖਤਮ ਕਰ ਦਿਓ ਆਪਣੇ ਆਪ ਨੂੰ। ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜੇ ਤੁਸੀਂ ਉਹਦੀ ਮੁਹੱਬਤ ਤੋਂ ਕੁਰਬਾਨ ਨਹੀਂ ਜਾਂਦੇ ਤੇ ਤੁਹਾਡਾ ਉਹਨੂੰ ਪਿੱਠ ਦੇ ਕੇ ਸੰਸਾਰ ਵਿੱਚ ਜਿਉਣਾ ਧ੍ਰਿਗ ਹੈ, ਲਾਹਣਤ ਯੋਗ ਹੈ, ਫਿਟਕਾਰ ਯੋਗ ਹੈ। ਸ਼ੇਖ ਫਰੀਦ ਸਾਹਿਬ ਕਹਿੰਦੇ ਜਿਹੜੇ ਖੁਦਾ ਦੇ ਇਸ਼ਕ ਵਿੱਚ ਰੱਤੇ ਗਏ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਉਹਦੇ ਦੀਦਾਰਿਆਂ ਦੇ ਰੰਗ ਵਿੱਚ ਰੱਤਾ ਗਿਆ। ਧੰਨ ਗੁਰੂ ਗਰੀਬ ਨਵਾਜ ਮਹਾਰਾਜ ਦੀ ਬਾਣੀ ਪੜ੍ਹੋ ਸਾਧ ਸੰਗਤ। ਦੋ ਰੰਗ ਨੇ ਦੁਨੀਆਂ ਦੇ ਵਿੱਚ, ਜਿਨ੍ਹਾਂ ਵਿੱਚੋਂ ਇੱਕ ਰੰਗ ਵਿੱਚ ਬਹੁਤਾਂਤ ਦੁਨੀਆਂ ਰੱਤੀ ਪਈ ਹੈ, ਪੂਰੀ ਦੁਨੀਆਂ ਉਸ ਰੰਗ ਦੇ ਵਿੱਚ ਰੱਤੀ ਪਈ ਹੈ। ਉਹਨੂੰ ਮਹਾਰਾਜ ਨੇ ਆਖਿਆ ਹੈ ਲੋਭ ਦਾ ਰੰਗ। ਹੁਕਮਨਾਮਾ ਸਾਹਿਬ ਜਦੋਂ ਆਪਾਂ ਪੜ੍ਹਦੇ ਨਾ ਅਕਸਰ, ਵੈਸੇ ਤਾਂ ਸਾਰੀ ਬਾਣੀ ਹੁਕਮਨਾਮਾ ਹੈ, ਪਰ ਜਿਹੜਾ ਸਾਡਾ ਇੱਕ ਟ੍ਰੈਡੀਸ਼ਨ ਹੈ ਵੀ ਗੁਰਦੁਆਰਾ ਸਾਹਿਬ ਅਰਦਾਸ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹੁਕਮਨਾਮਾ, ਪਹਿਲਾਂ ਇਹਨੂੰ ਆਵਾਜ਼ਾਂ ਕਹਿੰਦੇ ਹੁੰਦੇ ਸੀ ਵੈਸੇ, ਬੇਸਿਕਲੀ ਸਾਡੇ ਇਤਿਹਾਸਿਕ ਸਰੋਤਾਂ ਵਿੱਚ ਇਹ ਗੱਲ ਦਾ ਜ਼ਿਕਰ ਹੈ। ਬਾਬਾ ਬੁੱਢਾ ਜੀ ਦਾ ਵੀ ਦਿਹਾੜਾ ਜਿਹੜਾ ਉਹ ਚੱਲ ਰਿਹਾ ਹੈ। ਤੋ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਨ ਉਹ, ਤੋ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਿ ਬੀੜ ਦਾ ਪ੍ਰਕਾਸ਼ ਕੀਤਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਬੁੱਢਾ ਜੀ ਅਬ ਖੋਲੋ ਗ੍ਰੰਥ, ਲਿਹੋ ਆਵਾਜ਼ਾਂ ਸੁਣੇ ਸਭ ਪੰਥ। ਉਹਨਾਂ ਆਖਿਆ ਬੁੱਢਾ ਜੀ ਗ੍ਰੰਥ ਨੂੰ ਖੋਲੋ, ਆਵਾਜ਼ਾਂ ਲਵੋ ਤੇ ਸਾਰਾ ਪੰਥ ਉਸ ਆਵਾਜ਼ੇ ਨੂੰ ਸੁਣੇ। ਇਤਿਹਾਸ ਨੇ ਲਿਖਿਆ ਬਾਬਾ ਬੁੱਢਾ ਜੀ ਨੇ ਜਦੋਂ ਆਦਿ ਬੀੜ ਦਾ ਪ੍ਰਕਾਸ਼ ਕੀਤਾ, ਉਹਨਾਂ ਨੇ ਆਵਾਜ਼ਾਂ ਲਿਆ ਤੇ ਆਵਾਜ਼ੇ ਵਿੱਚ ਜਿਹੜੀ ਬਾਬੇ ਨੇ ਆਵਾਜ਼ ਦਿੱਤੀ ਉਹ ਇਹ ਦਿੱਤੀ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੋ ਜਦੋਂ ਅਸੀਂ ਇਹ ਆਵਾਜ਼ੇ ਪੜ੍ਹਦੇ ਹਾਂ, ਇਹ ਹੁਕਮਨਾਮੇ ਪੜ੍ਹਦੇ ਹਾਂ, ਉਪਦੇਸ਼ ਪੜ੍ਹਦੇ ਹਾਂ ਨਾ, ਤੇ ਮਹਾਰਾਜ ਨੇ ਆਖਿਆ ਇੱਕ ਉਹ ਹੈ ਜਿਨ੍ਹਾਂ ਦੇ ਚੋਲੇ ਲੋਭ ਨਾਲ ਹੰਕਾਰ ਨਾਲ ਰੰਗੇ ਪਏ ਨੇ। ਉੱਥੇ ਵੀ ਬਾਬਾ ਜੀ ਨੇ ਰੰਗਣ ਦਾ ਜ਼ਿਕਰ ਕੀਤਾ, ਰੱਤੇ ਹੋਣ ਦਾ ਜ਼ਿਕਰ ਕੀਤਾ। ਆਖਿਆ ਜੇ ਤੂੰ ਪਿਆਰੇ ਨੂੰ ਪਾਉਣਾ ਹੈ ਤੇ ਦੁਨੀਆਂ ਵਿੱਚ ਦੋ ਤਰੀਕੇ ਨਾਲ ਬੰਦਾ ਆਪਣੇ ਆਪ ਨੂੰ ਰੰਗਦਾ ਹੈ। ਮਹਾਰਾਜ ਨੇ ਆਖਿਆ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਆ ਨਾਉ ਮਜੀਠ
ਆਖਿਆ ਜੇ ਇਹ ਸਰੀਰ ਨੂੰ ਰੰਗਣਾ ਹੈ ਤੇ ਰੱਬੀ ਮੁਹੱਬਤ ਦੇ ਰੰਗ ਵਿੱਚ ਰੰਗ, ਜਿਹਨੂੰ ਮਹਾਰਾਜ ਨੇ ਆਖਿਆ ਮਜੀਠ ਦਾ ਰੰਗ, ਦੋ ਰੰਗਾਂ ਦਾ ਬਾਣੀ ਵਿੱਚ ਬਹੁਤ ਜ਼ਿਕਰ ਆਇਆ, ਇੱਕ ਸੂਹਾ ਰੰਗ ਤੇ ਦੂਜਾ ਮਜੀਠ ਦਾ ਰੰਗ। ਸੂਹਾ ਰੰਗ ਹੈ ਮਾਇਆ ਦਾ ਰੰਗ। ਵੇਖੋ ਬਾਣੀ ਦਾ ਬਚਨ ਪੜੋ ਸ਼ੁਰੂ ਤੋਂ, ਇਹ ਤਨ ਮਾਇਆ ਪਾਹਿਆ ਪਿਆਰੇ। ਆਖਿਆ ਹੇ ਪਿਆਰੇ, ਮੇਰੇ ਇਸ ਤਨ ਨੂੰ, ਮੇਰੇ ਇਸ ਸਰੀਰ ਨੂੰ ਮਾਇਆ ਦੀ ਪਾ ਲੱਗੀ ਹੋਈ ਹੈ। ਜਿਹੜੇ ਤੁਹਾਡੇ ਵਿੱਚੋਂ ਦਸਤਾਰਾਂ ਸਜਾਉਂਦੇ ਨੇ ਜਾਂ ਜਿਹਨਾਂ ਨੂੰ ਕੱਪੜੇ ਬਾਰੇ ਪਤਾ ਹੈ ਨਾ, ਜਿਹੜੇ ਕੱਪੜੇ ਉੱਤੇ ਮਾਇਆ ਲੱਗੀ ਹੋਵੇ ਉਹ ਕੱਪੜਾ ਸਿਰ ਉੱਤੇ ਵੱਜਦਾ ਨਹੀਂ। ਹਾਂ, ਕੋਈ ਉਹਨੂੰ ਬੰਨ ਕੇ ਉੱਤੇ ਮਾਇਆ ਲਾ ਲਵੇ ਤੇ ਉਹ ਵੀ ਇਸੇ ਕਰਕੇ ਲਾਉਂਦਾ ਵੀ ਆਕੜਿਆ ਰਵੇ। ਆਮ ਤੌਰ ਤੇ ਜਿਹੜੇ ਸਾਡੇ ਸ਼ਹਿਰੀ ਸਿੱਖ ਨੇ ਨਾ, ਉਹਨਾਂ ਵਿੱਚ ਰਿਵਾਜ਼ ਸੀ ਵੀ ਉਹ ਜਦੋਂ ਸਿਰ ਉੱਤੇ ਦਸਤਾਰ ਸਜਾਉਂਦੇ ਸੀ ਤੇ ਉੱਤੇ ਮਾਇਆ ਲਾ ਲੈਂਦੇ ਹੁੰਦੇ ਸੀ ਵੀ ਉਹ ਫਿਰ ਪੱਗ ਆਕੜੀ ਰਹਿੰਦੀ ਸੀ। ਤੋ ਜਿਹੜੇ ਕੱਪੜੇ ਨੂੰ ਰੰਗਣਾ ਹੋਵੇ ਸਭ ਤੋਂ ਪਹਿਲਾਂ ਉਹਦੀ ਆਕੜ ਭੰਨਣੀ ਪੈਂਦੀ ਹੈ, ਫਿਰ ਹੀ ਉਹ ਰੰਗਿਆ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਮੇਰਾ ਜਿਹੜਾ ਤਨ ਹੈ, ਮੇਰਾ ਜਿਹੜਾ ਸਰੀਰ ਹੈ, ਇਹਨੂੰ ਮਾਇਆ ਦੀ ਪਾ ਲੱਗੀ ਹੋਈ ਹੈ, ਇਹ ਆਕੜਿਆ ਹੋਇਆ। ਕਿਹਦੇ ਵਿੱਚ? ਮਾਇਆ ਦੇ ਅਹੰਕਾਰ ਵਿੱਚ। ਇਹ ਤਨ ਮਾਇਆ ਪਾਹਿਆ ਪਿਆਰੇ। ਅੱਛਾ, ਮਾਇਆ ਦੀ ਪਾ ਲੱਗੀ ਹੋਵੇ ਤੇ ਬਾਬਾ ਜੀ ਕਹਿੰਦੇ ਇੱਕੋ ਰੰਗ ਵਿੱਚ ਰੰਗਿਆ ਜਾਂਦਾ ਹੈ। ਵੈਸੇ ਦੁਨੀਆਂ ਦਾ ਕੱਪੜਾ ਕਿਸੇ ਰੰਗ ਵਿੱਚ ਨਹੀਂ ਰੰਗਿਆ ਜਾਂਦਾ, ਪਰ ਮਾਇਆ ਦੀ ਪਾਹ ਵਾਲਾ ਸਰੀਰ ਕੇਵਲ ਲੋਭ ਵਿੱਚ ਰੰਗਿਆ ਜਾਂਦਾ ਹੈ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਲੱਭ ਦਾ ਅਰਥ ਹੈ ਲੋਭ, ਜਿਹਨੂੰ ਆਪਾਂ ਗਰੀਡ ਕਹਿੰਦੇ ਹਾਂ, ਲਾਲਚ ਕਹਿੰਦੇ ਹਾਂ। ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ। ਆਖਿਆ ਮੇਰੇ ਕੰਤ ਨੂੰ, ਮੇਰੇ ਖਸਮ ਨੂੰ ਇਹ ਚੋਲਾ ਚੰਗਾ ਨਹੀਂ ਲੱਗਦਾ। ਕਿਹੜਾ? ਜਿਹੜਾ ਸਰੀਰ ਆਕੜ ਵਿੱਚ, ਦੋ ਸ਼ਬਦ ਨੇ, ਮਾਇਆ ਦੀ ਆਕੜ ਵਿੱਚ ਤੇ ਦੂਜਾ ਜਿਹੜਾ ਲੋਭ ਵਿੱਚ ਹੈ। ਵੇਖੋ ਜੀ, ਸ਼ੇਖ ਫਰੀਦ ਸਾਹਿਬ ਨੇ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਆਕੜ ਨਹੀਂ, ਇਹ ਉਹ ਸਾਡੇ ਮਹਾਂਪੁਰਖ ਨੇ ਜਿਨ੍ਹਾਂ ਨੇ ਤਨ ਉੱਤੇ ਇੱਕ ਵਸਤਰ ਧਾਰਨ ਕਰਕੇ ਕਈ ਵਾਰ ਸਾਰੀ ਜ਼ਿੰਦਗੀ, ਕਿਉਂਕਿ ਗਰੀਬੀ ਦਾ ਆਲਮ ਸੀ, ਕੋਈ ਬਹੁਤ ਅਮੀਰ ਤੇ ਹੈ ਕੋਈ ਨਹੀਂ ਸੀ। ਬਾਬਾ ਰਵਿਦਾਸ, ਅੱਛਾ, ਰੂਹਾਨੀਅਤ ਦੇ ਤਲ ਤੇ ਬਹੁਤ ਉੱਚੇ ਨੇ ਉਹ, ਪਰ ਸਰੀਰਕ ਤੌਰ ਤੇ ਉਹਨਾਂ ਕੋਲ ਕੋਈ ਮਾਇਆ, ਧਨ, ਪਦਾਰਥ, ਦੌਲਤ ਏਡੀ ਵੱਡੀ ਨਹੀਂ ਸੀ ਜਿਹੜੀ ਬਾਕੀਆਂ ਦੇ ਕੋਲ ਸੀ। ਤੇ ਸਭ ਕੁਝ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਰੂਹਾਨੀਅਤ ਅੰਦਰ ਦੇ ਤਲ ਉੱਤੇ ਉਹ ਇੰਨੇ ਉੱਚੇ, ਉਹਨਾਂ ਦੇ ਬਾਰੇ ਫਿਰ ਬਾਬਾ ਜੀ ਨੇ ਕਿਹਾ ਵੀ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੇ। ਤੋ ਜੇ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਚੇਤੇ ਕਰ ਰਹੇ ਹਾਂ, ਚੇਤਾ ਰੱਖੋ ਆਪਣੇ ਜੀਵਨ ਵਿੱਚ ਮਾਇਆ ਦੀ ਆਕੜ ਤੇ ਲੋਭ, ਹੰਕਾਰ, ਲਾਲਚ, ਇਸ ਬਿਰਤੀ ਨੂੰ ਦੂਰ ਕਰਨਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ। ਕਿਉਂ ਧਨ ਸੇਜੈ ਜਾਏ? ਆਖਿਆ ਮੈਂ ਕਿਵੇਂ ਰੱਬ ਦੀ ਸੇਜ ਉੱਤੇ ਪ੍ਰਵਾਨ ਚੜ੍ਹਾਂ, ਇਹ ਜਿਹੜਾ ਸਰੀਰ ਦਾ ਕੱਪੜਾ ਮੈਂ ਪਾਈ ਫਿਰਦੀ ਹਾਂ ਨਾ, ਇਹ ਮੇਰੇ ਖਸਮ ਨੂੰ ਪ੍ਰਵਾਨ ਨਹੀਂ ਹੁੰਦਾ। ਇੱਕ ਬਚਨ ਹੋਰ ਪੜ੍ਹਾਂਗਾ ਨਾਲ। ਆਖਿਆ ਚੰਦਨ ਮੁੱਲ ਅਣਾਇਆ, ਕੁੰਗੂ ਮਾਂਗ ਸੰਧੂਰ, ਮੁੱਲ ਚੰਦਨ ਲੈ ਕੇ ਆਉਂਦਾ, ਚੰਦਨ ਮਹਿੰਗਾ ਹੁੰਦਾ ਜੀ। ਚੰਦਨ ਮੁੱਲ ਅਣਾਇਆ, ਕੁੰਗੂ ਮਾਂਗ ਸੰਧੂਰ, ਮਾਂਗ ਦੇ ਵਿੱਚ ਕੀ ਭਰ ਲਿਆ? ਸੰਧੂਰ ਭਰ ਲਿਆ, ਜਿਵੇਂ ਕਿਸੇ ਤੀਵੀਂ ਨੇ ਆਪਣੇ ਮਰਦ ਨੂੰ ਖੁਸ਼ ਕਰਨ ਲਈ ਕੀਤਾ ਹੋਵੇ, ਉਹਨੇ ਵਨ ਸੋਨੇ ਕੱਪੜੇ ਪਾਏ ਹੋਣ। ਚੰਦਨ ਮੁੱਲ ਅਣਾਇਆ, ਕੁੰਗੂ ਮਾਂਗ ਸੰਧੂਰ। ਬਾਬਾ ਜੀ ਕਹਿੰਦੇ ਚੂਆ ਚੰਦਨ ਬਹੁ ਘਣਾ, ਪਾਨਾ ਨਾਲ ਕਪੂਰ, ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ। ਹੁਣ ਇੱਕ ਔਰਤ ਬੜੀ ਸੱਜੀ ਹੈ, ਬੜੀ ਸਵਰੀ ਹੈ, ਪਰ ਉਹ ਆਪਣੇ ਖਸਮ ਨੂੰ ਚੰਗੀ ਨਹੀਂ ਲੱਗ ਰਹੀ। ਇੱਕ ਜਿਹੜੀ ਹੈ ਉਹਨੇ ਪੂਰਾ ਸ਼ਿੰਗਾਰ ਕੀਤਾ, ਵਨ ਸਵੰਨੀਆਂ ਸੁਗੰਧੀਆਂ ਲਾ ਲਈਆਂ, ਮਹਿਕਾਂ ਲਾ ਲਈਆਂ, ਪਰ ਬੰਦਾ ਜਿਹੜਾ ਹੈ ਅੰਦਰੋਂ ਕਹਿੰਦਾ ਹੈ ਤੇ ਤੂੰ ਨੀਚੀ ਹੈ, ਮੈਂ ਤੇਰੀ ਬੋਲਬਾਣੀ ਵੇਖੀ ਹੈ, ਤੇਰਾ ਸੁਭਾਅ ਵੇਖਿਆ ਹੈ, ਕਿਸੇ ਕੰਮ ਦਾ ਨਹੀਂ, ਭਾਵੇਂ ਜਿੰਨੀ ਮਰਜ਼ੀ ਬਾਹਰੋਂ ਸੱਜੀ ਰਹਿ ਸਵਰੀ ਰਹਿ। ਚੰਦਨ ਮੋਲ ਅਣਾਇਆ, ਕੁੰਗੂ ਮਾਂਗ ਸੰਧੂਰ, ਚੂਆ ਚੰਦਨ ਬਹੁ ਘਣਾ, ਪਾਨਾ ਨਾਲ ਕਪੂਰ। ਮਹਾਰਾਜ ਨੇ ਕਿਹਾ ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ, ਤੇਰਾ ਕੀਤਾ ਹੋਇਆ ਸਾਰਾ ਅਡੰਬਰ ਕੀ ਹੈ? ਕੂੜ ਹੈ, ਇਹ ਵਿਅਰਥ ਹੈ। ਅਡੰਬਰ ਕਿਹੜਾ ਕਰਦਾ ਹੈ ਬੰਦਾ? ਅਡੰਬਰ ਕਰਦਾ ਹੈ ਬਾਹਰੋਂ ਧਾਰਮਿਕ ਹੋਣ ਦਾ ਵਿਖਾਵਾ ਕਰਕੇ, ਸਮਝੋ ਬੇਨਤੀ, ਅੰਦਰੋਂ ਪਿਆਰ ਨਹੀਂ, ਅੰਦਰੋਂ ਮੁਹੱਬਤ ਨਹੀਂ, ਬਾਹਰੋਂ ਕੇਵਲ ਬੰਦਾ ਵਿਖਾਵੇ ਕਰ ਰਿਹਾ ਵੀ ਮੇਰੀ ਫਰੀਦ ਨਾਲ ਬੜੀ ਮੁਹੱਬਤ ਹੈ, ਮੇਰੀ ਕਬੀਰ ਨਾਲ ਬੜੀ ਮੁਹੱਬਤ ਹੈ, ਮੇਰੀ ਨਾਨਕ ਨਾਲ ਬੜੀ ਮੁਹੱਬਤ ਹੈ। ਤੇ ਮੁਹੱਬਤ ਦੇ ਵਿੱਚ ਨਾ ਇੱਕ ਸਭ ਤੋਂ ਖਤਰਨਾਕ ਐਲੀਮੈਂਟ ਜਿਹੜਾ ਸਾਡੇ ਵਿੱਚ ਅਜੋਕੇ ਸਮੇਂ ਵਿੱਚ ਵੀ ਪਾਇਆ ਜਾਂਦਾ, ਅਸੀਂ ਮੁਹੱਬਤ ਦਾ ਅਰਥ ਇਹ ਕੱਢਦੇ ਹਾਂ
ਜਿਹੜਾ ਮੈਨੂੰ ਮੁਹੱਬਤ ਕਰਦਾ ਜੋ ਮੈਂ ਕਹਿੰਦਾ ਉਹ ਮੰਨੇ ਨਹੀਂ, ਜਿਹੜਾ ਤੁਹਾਨੂੰ ਮੁਹੱਬਤ ਕਰਦਾ ਹੈ ਨਾ ਉਹਦਾ ਅਰਥ ਇਹ ਨਹੀਂ ਹੈ ਵੀ ਜੋ ਤੁਸੀਂ ਕਹਿੰਦੇ ਉਹ ਮੰਨਿਆ ਜਾਵੇ, ਬਲਕਿ ਜਿਹੜਾ ਗੁਰੂ ਕਹਿੰਦਾ ਉਸ ਗੱਲ ਨੂੰ ਮੰਨਿਆ ਜਾਵੇ, ਜਿਹੜੀ ਗੱਲ ਗੁਰੂ ਕਹਿੰਦਾ ਉਹਨੂੰ ਮੰਨਿਆ ਜਾਵੇ। ਅਸੀਂ ਮੁਹੱਬਤ ਦੇ ਅਰਥ ਬਿਲਕੁਲ ਉਲਟਾ ਕਰਦੇ। ਤੁਸੀਂ ਵੇਖੋ ਘਰ ਦੇ ਵਿੱਚ ਤੁਹਾਡਾ ਬੱਚਾ ਹੈ, ਬੱਚਾ ਜੇ ਗਲਤ ਪਾਸੇ ਜਾਵੇ ਤੇ ਪਿਓ ਨੂੰ ਡੱਕਦਾ ਹੈ, ਮਾਂ ਨੂੰ ਡੱਕਦੀ ਹੈ, ਤੇ ਬੱਚਾ ਆਖੇ ਤੁਸੀਂ ਮੈਨੂੰ ਮੁਹੱਬਤ ਨਹੀਂ ਕਰਦੇ, ਉਹ ਆਖੇ ਪੁੱਤ ਤੈਨੂੰ ਬਹੁਤ ਪਿਆਰ ਕਰਦਾ, ਆਖੇ ਜੇ ਪਿਆਰ ਕਰਦੇ ਹੋ ਫਿਰ ਮੈਨੂੰ ਆਹ ਕੰਮ ਕਰਨ ਤੋਂ ਰੋਕਦੇ ਕਿਉਂ? ਸਮਝੋ ਬੇਨਤੀ ਨੂੰ, ਜੇ ਮੈਨੂੰ ਮੁਹੱਬਤ ਕਰਦੇ ਹੋ ਫਿਰ ਜਦੋਂ ਮੈਂ ਆਹ ਕੰਮ ਕਰਦਾ ਮੈਨੂੰ ਰੋਕਦੇ ਕਿਉਂ ਹੋ? ਇੱਥੇ ਦੁਨੀਆਂ ਵਿੱਚ ਮੁਹੱਬਤ ਦੀ ਡੈਫੀਨੇਸ਼ਨ ਬਹੁਤ ਪੁੱਠੀ ਹੈ, ਚੇਤਾ ਰੱਖੋ। ਤੁਹਾਨੂੰ ਮੁਹੱਬਤ ਵਿੱਚ ਜੇ ਕੋਈ ਜ਼ਹਿਰ ਵਾਲੇ ਬੰਨਿਓ ਜਾਣ ਤੋਂ ਰੋਕਦਾ ਹੈ, ਅਸਲ ਵਿੱਚ ਉਹ ਤੁਹਾਡੇ ਨਾਲ ਮੁਹੱਬਤ ਕਰਦਾ। ਜੇ ਪਤਨੀ ਨੂੰ, ਪਤੀ ਨੂੰ ਕੋਈ ਟੋਕਦਾ ਹੈ ਨਾ, ਬੱਚੇ ਨੂੰ ਕੋਈ ਟੋਕਦਾ ਹੈ, ਤੇ ਟੋਕਣ ਵਾਲਾ ਹੀ ਤੁਹਾਡੇ ਨਾਲ ਮੁਹੱਬਤ ਕਰ ਸਕਦਾ ਹੈ। ਜਿਹੜਾ ਤੁਹਾਨੂੰ ਟੋਕੇਗਾ ਨਹੀਂ, ਜਿਹੜਾ ਆਖੇਗਾ ਨਾ ਜਾ ਖੂਹ ਵਿੱਚ ਜਾ ਕੇ ਡਿੱਗ, ਉਹ ਤੁਹਾਡੇ ਨਾਲ ਮੁਹੱਬਤ ਨਹੀਂ ਕਰਦਾ, ਮੁਹੱਬਤ ਦਾ ਅਡੰਬਰ ਕਰ ਰਿਹਾ। ਤੋ ਬਾਬਾ ਜੀ ਨੇ ਕਿਹਾ, ਆਖਿਆ ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਿੰਨੇ ਰਸ ਤੇਰੇ ਤੋਂ ਬਿਨਾਂ ਮੈਂ ਭੋਗਦਾ ਹਾਂ ਸਾਰੇ ਵਿਕਾਰ ਨੇ, ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋਹ ਹੈ ਗੁਰ ਦੁਆਰ। ਜਿੰਨਾ ਚਿਰ ਗੁਰੂ ਦੇ ਸ਼ਬਦ ਵਿੱਚ ਮੈਂ ਆਪਣੇ ਮਨ ਨੂੰ ਭੇਦਾਂਗਾ ਨਹੀਂ, ਉਹਦੇ ਦੁਆਰੇ ਉੱਤੇ ਮੈਂ ਸ਼ੋਭਾ ਨਹੀਂ ਪਾ ਸਕਦਾ। ਤੋ ਮੈਂ ਬਚਨ ਪੜ੍ਹਾਂ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹੁਣ ਇੱਥੇ ਸਵਾਲ ਇੱਕ ਛੱਡ ਦਿੱਤਾ ਵੀ ਇਹ ਜਿਹੜੀ ਧਨ ਹੈ, ਜੀਵ ਇਸਤਰੀ ਹੈ, ਜਿਹੜੀ ਲੋਭ ਦੇ ਨਾਲ ਭਰੀ ਪਈ ਹੈ, ਇਹ ਰੱਬ ਦੀ ਸੇਜ ਉੱਤੇ ਕਿਵੇਂ ਜਾਵੇ? ਹੁਣ ਇਸੇ ਬਚਨ ਵਿੱਚ ਮਹਾਰਾਜ ਨੇ ਜਵਾਬ ਦਿੱਤਾ, ਆਖਿਆ ਕਾਇਆ ਰੰਗਣ ਜੇ ਥੀ ਹੈ ਪਿਆਰੇ, ਜੇ ਤੂੰ ਆਪਣੀ ਕਾਇਆ ਨੂੰ ਆਪਣੇ ਸਰੀਰ ਨੂੰ ਰੰਗਣਾ ਹੈ, ਕਾਇਆ ਰੰਗਣ ਜੇ ਥੀ ਹੈ ਪਿਆਰੇ, ਪਾਈਐ ਨਾਉ ਮਜੀਠ। ਮਜੀਠ, ਮਜੀਠ ਕਹਿੰਦੇ ਨੇ ਪੱਕੇ ਰੰਗ ਨੂੰ, ਮਜੀਠ ਦੀ ਮਿਹਨਤ ਬੜੀ ਹੁੰਦੀ ਹੈ। ਮੇਰਾ ਸਮਾਂ ਸੀਮਤ ਜਿਹਾ ਹੈ, ਭਾਈ ਗੁਰਦਾਸ ਸਾਹਿਬ ਨੇ ਮਜੀਠ ਤੇ ਮਜੀਠ ਦੀ ਮਿਹਨਤ ਦਾ ਜ਼ਿਕਰ ਕੀਤਾ ਹੈ ਆਪਣੇ ਆਪਣੀਆਂ ਵਾਰਾਂ ਦੇ ਵਿੱਚ। ਕਾਇਆ ਰੰਗਣ ਜੇ ਥੀ ਹੈ ਪਿਆਰੇ, ਪਾਈਐ ਨਾਉ ਮਜੀਠ, ਆਖਿਆ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ। ਚੋਲੇ ਕਿਹੜੇ? ਆ ਸਰੀਰ ਦੇ ਚੋਲੇ, ਆਤਮਾ ਦੇ ਚੋਲੇ, ਜਿਨ੍ਹਾਂ ਦੇ ਚੋਲੇ ਤੇਰੀ ਮੁਹੱਬਤ ਵਿੱਚ ਰੱਤੇ ਗਏ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਕੰਤ ਉਹਨਾਂ ਕੋਲ ਹੈ ਜਿਹੜੀਆਂ ਅੰਦਰੋਂ ਰੱਤੀਆਂ ਗਈਆਂ, ਜਿਹੜੀਆਂ ਅੰਦਰੋਂ ਰੰਗੀਆਂ ਗਈਆਂ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਰੱਤੇ ਇਸ਼ਕ ਖੁਦਾਏ, ਇੱਕ ਉਹ ਨੇ ਜਿਹੜੇ ਖੁਦਾ ਦੇ ਇਸ਼ਕ ਵਿੱਚ ਰੱਤੇ ਗਏ, ਰੱਬੀ ਮੁਹੱਬਤ ਵਿੱਚ ਰੰਗੇ ਪਏ ਨੇ, ਰੰਗ ਦੀਦਾਰ ਕੇ ਉਹਦੇ ਦੀਦਾਰਿਆਂ ਦੇ ਰੰਗ ਵਿੱਚ, ਰੰਗਦਾਰ ਹੁੰਦਾ ਜੀ ਮੁਹੱਬਤ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਏ ਪਾਰ ਥੀਏ, ਜਿਨ੍ਹਾਂ ਨੇ ਉਹਦੇ ਨਾਮ ਨੂੰ ਵਿਸਾਰ ਦਿੱਤਾ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉਹ ਭੂਏ ਉੱਤੇ, ਧਰਤੀ ਉੱਤੇ ਕੀ ਨੇ? ਭਾਰ ਨੇ। ਭਾਈ ਗੁਰਦਾਸ ਨੂੰ ਪੁੱਛੋ, ਉਹਨਾਂ ਨੇ ਕਿਹਾ ਵੀ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹਾਂਦੇ। ਆਖਿਆ, ਸੰਖੇਪ ਜੇ ਅਰਥ ਕਰਾਂਗਾ, ਆਖਿਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਧਰਤੀ ਉੱਤੇ ਬਹੁਤ ਵੱਡੇ ਵੱਡੇ ਕਿਲੇ, ਪਰਬਤ ਅਸਮਾਨਾਂ ਨੂੰ ਛੂਹਦੇ ਹੋਏ ਮੌਜੂਦ ਨੇ, ਧਰਤੀ ਨੂੰ ਇਹਨਾਂ ਦਾ ਕਦੀ ਭਾਰ ਨਹੀਂ ਲੱਗਾ। ਧਰਤੀ ਉੱਤੇ ਸਮੁੰਦਰ ਨੇ, ਧਰਤੀ ਦੇ ਉੱਤੇ ਇੰਨੀ ਬਨਸਪਤੀ ਤੇ ਇੰਨੇ ਰੁੱਖ ਨੇ, ਧਰਤੀ ਨੇ ਕਦੀ ਇਹਦਾ ਭਾਰ ਮਹਿਸੂਸ ਨਹੀਂ ਕੀਤਾ। ਬਾਬਾ ਜੀ ਕਹਿੰਦੇ ਨੇ ਧਰਤੀ ਨੇ ਕੇਵਲ ਅਕਿਰਤ ਕਣਾਂ ਦਾ ਭਾਰ ਮਹਿਸੂਸ ਕੀਤਾ। ਅਕਿਰਤ ਕਣ ਕਿਹਨੂੰ ਕਹਿੰਦੇ ਨੇ? ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਹੋਏ ਨੂੰ ਜਾਣੇ ਨਾ, ਉਹਨੂੰ ਆਪਾਂ ਕਹਿੰਦੇ ਅਕਿਰਤ ਕਣ ਹੈ। ਤੇ ਭਾਈ ਗੁਰਦਾਸ ਨੇ ਲਿਖਿਆ ਭਾਰੇ ਭੂਈ ਅਕਿਰਤ ਕਣ, ਮੰਦੀ ਹੂੰ ਮੰਦੇ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ ਵਿਸਰਿਆ ਜਿਨ ਨਾਮ ਤੇ ਭੂਏ ਭਾਰ ਥੀਏ। ਅਗਲਾ ਬਚਨ, ਦਿਲੋਂ ਮੁਹੱਬਤ ਜਿਨ, ਇੱਥੇ ਅਰਥ ਕਰਾਂਗੇ ਦਿਲ ਵਿੱਚੋਂ। ਦਿਲੋਂ ਦਾ ਅਰਥ ਕੀ ਹੈ? ਦਿਲ ਤੋਂ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਹੁਣ ਦੋ ਤਰ੍ਹਾਂ ਦੀ ਮੁਹੱਬਤ ਹੁੰਦੀ ਹੈ ਨਾ, ਇੱਕ ਤੇ ਆ ਵੀ ਸਰੀਰਕ ਤੌਰ ਤੇ, ਕਹੀ ਹੁੰਦਾ ਬੰਦਾ ਇੱਦਾਂ ਆਹ ਬੜਾ ਚਾਅ ਚੜਿਆ ਤੈਨੂੰ ਵੇਖ ਕੇ, ਬੜਾ ਚਾਅ ਚੜਿਆ ਤੈਨੂੰ ਵੇਖ ਕੇ, ਤੂੰ ਜਦੋਂ ਸਾਡੇ ਘਰ ਆਇਆ ਮੇਰਾ ਮਨ ਗਦਗਦ ਹੋ ਗਿਆ। ਤੇ ਫਿਰ ਨਾਲ ਬੰਦਾ ਕਹਿੰਦਾ ਉਹ ਆ ਗਿਆ, ਹੁਣ ਕੀ ਕਹੀਏ, ਇਹਨੂੰ ਕਹਿਣਾ ਹੀ ਪੈਣਾ ਕੁਝ ਨਾ ਕੁਝ। ਆਖਿਆ ਮੁਹੱਬਤ ਕਰਨੀ ਹੈ ਤੇ ਰੱਬ ਦੀ ਮੁਹੱਬਤ ਵੀ ਕਈ ਵਾਰ ਬੰਦਾ ਇੱਦਾਂ ਹੀ ਕਰਦਾ। ਅੱਛਾ, ਜਿਹੜੀ ਮੁਹੱਬਤ ਹੁੰਦੀ ਹੈ ਨਾ, ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਹੋਰ ਪੜਾਂਗਾ। ਉਹਨਾਂ ਨੇ ਕਿਹਾ ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਨੇ ਦਾ ਅਰਥ ਹੁੰਦਾ ਜੀ ਮੁਹੱਬਤ, ਪਿਆਰ। ਜਿੱਥੇ ਰਿਸ਼ਤਿਆਂ ਵਿੱਚ ਲੋਭ ਕੰਮ ਕਰਦਾ ਹੈ ਨਾ, ਉੱਥੇ ਮੁਹੱਬਤ ਕਦੀ ਨਹੀਂ ਹੋ ਸਕਦੀ, ਉਹ ਮੁਹੱਬਤ ਖੋਖਲੀ ਹੈ।
ਵਿਖਾਵੇ ਦੀ ਹੈ। ਫਰੀਦਾ ਜਾਂ ਲੱਭ, ਜੇ ਲੱਭ ਹੈ ਤਾਂ ਨੇ ਕਿਹਾ, ਆਖਿਆ ਕਾਹਦਾ ਨੇ ਹੈ, ਕਾਹਦੀ ਮੁਹੱਬਤ ਹੈ ਜਦੋਂ ਤੁਸੀਂ ਟਿਕੇ ਹੀ ਲਾਲਚਾਂ ਕਰਕੇ ਹੋ। ਇਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸੀ ਕੋਟ

ਮੁਹੱਬਤ, ਜੇ ਗੁਰੂ ਨਾਲ ਮੁਹੱਬਤ ਕਰਦੇ ਹੋ ਕਦੀ ਕੋਈ ਲੇਖਾ ਨਾ ਰੱਖੋ। ਜਿਹੜਾ ਲੇਖਾ ਰੱਖ ਕੇ ਮੁਹੱਬਤ ਕਰਦੇ, ਜਿਹਨੇ ਆਖਿਆ ਮੈਂ ਇੰਨੇ ਪਾਠ ਪੜ੍ਹ ਦਿੱਤੇ, ਮੈਂ ਇੰਨੀ ਮਾਲਾ ਫੇਰ ਦਿੱਤੀ, ਮੈਂ ਆਹ ਕਰ ਦਿੱਤਾ, ਉਹ ਮੁਹੱਬਤ ਥੋੜਾ, ਉਹ ਤੇ ਸੌਦੇਬਾਜ਼ੀਆਂ ਨੇ। ਤੇ ਚੇਤਾ ਰੱਖਿਓ, ਮਹਾਰਾਜ ਨੇ ਆਖਿਆ ਸਤਿਗੁਰ ਸੇਤੀ ਗਣਤ ਜੇ ਰੱਖੈ, ਜਿਹੜਾ ਆਪਣੇ ਗੁਰੂ ਨਾਲ ਗਿਣਤੀਆਂ ਰੱਖਦਾ, ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸ ਦਾ ਗਿਆ। ਆਖਿਆ ਉਹਦਾ ਲੋਕ ਵੀ ਚਲਿਆ ਜਾਂਦਾ ਤੇ ਉਹਦਾ ਪਰਲੋਕ ਵੀ ਚਲਿਆ ਜਾਂਦਾ, ਜਿਹੜਾ ਗੁਰੂ ਦੇ ਨਾਲ ਗਿਣਤੀਆਂ ਰੱਖਦਾ, ਜਿਹੜਾ ਗੁਰੂ ਦੇ ਨਾਲ ਲੇਖੇ ਰੱਖਦਾ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ। ਬਾਬਾ ਜੀ ਕਹਿੰਦੇ ਅਸੀਂ ਇੰਨੇ ਖਤੇ ਕਮਾਉਂਦੇ ਹਾਂ, ਖਤੇ ਦਾ ਅਰਥ ਹੈ ਵੀ ਇੰਨੀਆਂ ਭੁੱਲਾਂ ਕਰਦੇ ਹਾਂ ਜਿਹਦਾ ਅੰਤ ਹੀ ਨਹੀਂ ਕੀਤਾ ਜਾ ਸਕਦਾ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਨਾਹਗਾਰ। ਮਹਾਰਾਜ ਇੰਨੀਆਂ ਭੁੱਲਾਂ ਤੇ ਇੰਨੀਆਂ ਗਲਤੀਆਂ ਕਰਦੇ ਹਾਂ, ਜੇ ਤੂੰ ਕਿਤੇ ਸਾਡਾ ਹਿਸਾਬ ਕਿਤਾਬ ਕਰਨ ਬਹਿ ਗਏ ਤੇ ਅਸੀਂ ਛੁੱਟਣਾ ਹੀ ਨਹੀਂ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ ਰੋਜ਼ ਸ਼ਾਮ ਨੂੰ ਅਸੀਂ ਕਥਾ ਕਰਦੇ ਹਾਂ, ਤੇ ਉਹਦੇ ਵਿੱਚ ਮੈਂ ਇਹ ਕਿਹਾ ਸੀ ਵੀ ਕਈ ਵਾਰ ਨਾ ਕਿਸੇ ਬੰਦੇ ਕੋਲ ਤੁਸੀਂ ਮੰਨ ਲਓ ਵੀ ਕਰੋੜਾਂ ਦਾ ਕਰਜ਼ਾ ਲਿਆ, ਕਰੋੜਾਂ ਦਾ ਉਹਦੇ ਉੱਤੇ ਵਿਆਜ ਬਣ ਗਿਆ, ਹੁਣ ਤੁਸੀਂ ਕੰਗਾਲ ਹੋ ਗਏ, ਤੁਹਾਡੇ ਕੋਲ ਦੇਣ ਲਈ ਕੱਖ ਨਹੀਂ। ਮੰਨ ਲਓ ਜੇ ਕਰੋੜਾਂ ਦਾ ਕਰਜ਼ਾ ਤੇ ਕਰੋੜਾਂ ਦਾ ਵਿਆਜ ਹੋਵੇ ਤੇ ਰੁਪਈਏ 50,000 ਨਾਲ ਗਲਤ ਨਹੀਂ ਨਾ ਬਾਨੀ, ਜੇ ਹੈਗੇ ਵੀ ਨੇ ਸਾਡੇ ਕੋਲ ਤੇ ਲੱਖ ਨਾਲ ਗਲਤ ਨਹੀਂ ਨਾ ਬਾਨੀ। ਉੱਥੇ ਫਿਰ ਬੰਦਾ ਕਿਸੇ ਸ਼ਾਹੂਕਾਰ ਦੇ ਕੋਲ ਗਿਆ ਤੇ ਜਾ ਕੇ ਉਹਦੇ ਅੱਗੇ ਹੱਥ ਜੋੜ ਕੇ ਕਹਿੰਦਾ, ਕਹਿੰਦਾ ਜੀ ਹਿਸਾਬ ਕਰੋ। ਉਹ ਹਿਸਾਬ ਕਰਾ ਕੇ ਆਖੇ ਵੀ 2 ਕਰੋੜ ਬਣ ਗਿਆ ਜਾਂ 4 ਕਰੋੜ ਬਣ ਗਿਆ, ਤੇ ਬੰਦਾ ਆਖੇ ਮੇਰੇ ਕੋਲ ਤੇ 50,000 ਹੈ। ਉਹ ਆਖੇਗਾ ਚੱਲ ਇੱਥੋਂ ਨਿਕਲ, ਵੀ ਤੂੰ ਵੱਡਾ ਹਿਸਾਬ ਕਰਨ ਆਇਆ ਸੀ, ਤੇਰੇ ਕੋਲ ਰੁਪਈਆ ਤੇ ਝੋਲੀ, ਤੇਰੇ ਕੋਲ 50,000 ਹੈ ਤੇ ਬਣਿਆ 2 ਕਰੋੜ ਹੈ। ਅੱਛਾ, ਇੱਕ ਬੰਦਾ ਹੋਰ ਗਿਆ, ਉਹਨੇ ਜਾ ਕੇ ਹੱਥ ਖੜੇ ਕਰ ਦਿੱਤੇ, ਕਹਿੰਦਾ ਜੀ ਕੱਖ ਨਹੀਂ ਹੈਗਾ ਤੇ ਹਿਸਾਬ ਵੀ ਨਾ ਕਰਿਓ, ਮੈਨੂੰ ਤੁਹਾਡੇ ਉੱਤੇ ਪੂਰਾ ਯਕੀਨ ਹੈ ਵੀ ਮੈਂ ਤੁਹਾਡਾ ਬਹੁਤ ਕਰਜ਼ਾ ਦੇਣਾ ਹੈ ਪਰ ਮੈਂ ਦੇ ਨਹੀਂ ਸਕਦਾ। ਉਹ ਬੰਦਾ ਆਖੇਗਾ ਵੀ ਠੀਕ ਹੈ। ਹੁਣ ਇਹ ਜਿਹੜੀ ਖੇਡ ਹੈ ਨਾ, ਇਹ ਰੱਬ ਦੇ ਪ੍ਰਤੀ ਵੀ ਹੈ। ਕੋਈ ਬੰਦਾ ਕਹਿੰਦਾ ਮੈਂ ਇੰਨੇ ਪਾਠ ਕਰ ਲਏ, ਇੰਨੇ ਅਖੰਡ ਪਾਠ ਕਰ ਲਏ, ਇੰਨੀ ਗਿਣਤੀ ਕਰ ਲਈ, ਨਹੀਂ ਗਿਣਤੀਆਂ ਨਹੀਂ। ਜੇ ਗੁਰੂ ਗਿਣਤੀਆਂ ਕਰਨ ਲੱਗੇ ਤੇ ਅਸੀਂ ਖਿਨ ਖਿਨ ਭੁੱਲਦੇ ਹਾਂ, ਅੱਖ ਚਮਕਣ ਜਿੰਨੀ ਫੌਰ ਵਿੱਚ ਵੀ ਬੰਦਾ ਕੋਈ ਨਾ ਕੋਈ ਗਲਤੀ ਤੇ ਗੁਨਾਹ ਕਰ ਦਿੰਦਾ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੇਖੋ ਜਾਂ ਲੱਭ ਫਰੀਦਾ, ਜਾਂ ਲੱਭ, ਜਿੱਥੇ ਲੱਭ ਹੈ ਤਾਂ ਨੇ ਕਿਹਾ, ਕੋਈ ਨੇ ਨਹੀਂ, ਕੋਈ ਮੁਹੱਬਤ ਨਹੀਂ, ਕੋਈ ਪਿਆਰ ਨਹੀਂ, ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਆ, ਛੱਪਰ ਟੁੱਟਾ ਮੈਂ ਆਖਿਆ। ਛੱਪਰ ਟੁੱਟਾ ਹੋਵੇ, ਛੱਤ ਟੁੱਟੀ ਹੋਵੇ ਤੇ ਮੀਂਹ ਪੈਂਦਾ ਹੋਵੇ ਤੇ ਕਿੰਨੀ ਕੁ ਕਿੰਨਾ ਕੁ ਚਿਰ ਇੱਧਰ ਉੱਧਰ ਹੋ ਕੇ ਡੰਗ ਟਪਾਉਂਦੇ ਫਿਰੋਗੇ? ਲੋਭੀ ਬੰਦੇ ਦਾ ਮੁਹੱਬਤ ਪਿਆਰ ਇੱਕ ਦਿਨ ਉਗੜ ਜਾਂਦਾ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਸ਼ੇਖ ਫਰੀਦ ਸਾਹਿਬ ਕਹਿਣ ਲੱਗੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਆਖਿਆ ਉਹ ਕੱਚੇ ਗਿਣੇ ਜਾਣਗੇ ਜਿਨ੍ਹਾਂ ਦੇ ਮਨ ਵਿੱਚ ਕੁਝ। ਮੈਂ ਇੱਕ ਗੱਲ ਕਹਿੰਦਾ ਹੁੰਦਾ, ਤੁਸੀਂ ਬੁਰੇ ਹੋ ਨਾ, ਮਨ ਕਰਕੇ ਬੁਰੇ ਹੋ ਤੇ ਮੂੰਹ ਤੋਂ ਵੀ ਬੁਰੇ ਬਣ ਜਾਓ, ਤੁਹਾਡਾ ਤੁਸੀਂ ਸਮਾਜ ਲਈ ਕੋਈ ਖਤਰਾ ਨਹੀਂ। ਜਿਸ ਦਿਨ ਚੋਰਾਂ ਨੇ ਆਪਣੇ ਘਰਾਂ ਦੇ ਬਾਹਰ ਲਿਖ ਕੇ ਲਾ ਦਿੱਤਾ ਨਾ ਵੀ ਇਹ ਘਰ ਚੋਰ ਦਾ ਹੈ, ਉਹ ਚੋਰ ਵੀ ਧਰਮੀ ਹੋ ਗਿਆ। ਇਹ ਚੇਤਾ ਰੱਖੋ, ਜਿਦਨ ਚੋਰ ਨੇ ਆਪਣੇ ਘਰ ਦੇ ਬਾਹਰ ਲਿਖ ਕੇ ਲਾ ਦਿੱਤਾ ਨਾ ਵੀ ਇਹ ਘਰ ਚੋਰ ਦਾ ਹੈ, ਉਹ ਚੋਰ ਵੀ ਧਰਮੀ ਹੈ। ਸਭ ਤੋਂ ਖਤਰਨਾਕ ਇਹ ਹੈ ਜਿਹੜਾ ਹੈਗਾ ਚੋਰ ਹੈ ਤੇ ਕੰਧ ਤੇ ਧਰਮੀ ਹੋਣ ਦੀ ਫੱਟੀ ਟੰਗੀ ਬੈਠਾ, ਇਹ ਖਤਰਨਾਕ ਉਹ ਹੈ। ਚੋਰ ਕਦੀ ਵੀ ਖਤਰਨਾਕ ਨਹੀਂ ਹੁੰਦਾ, ਕਿਉਂਕਿ ਚੋਰ ਨੇ ਜੇ ਫੱਟੀ ਲਾ ਦਿੱਤੀ ਤੇ ਲੋਕ ਸੁਚੇਤ ਹੋ ਜਾਣਗੇ, ਇਹਦਾ ਅਰਥ ਚੋਰ ਵੀ ਧਰਮੀ ਹੈ। ਜਿਹਨੇ ਸ਼ਰੇਆਮ ਕਹਿ ਦਿੱਤਾ ਨਾ ਵੀ ਭਾਈ ਮੈਂ ਲੁੱਟਦਾ ਹਾਂ ਤੇ ਤੂੰ ਆਪਣਾ ਵਿਚਾਰ ਲਈ, ਮੇਰਾ ਤੇ ਕੰਮ ਇਹ ਹੈ, ਉਹ ਤੇ ਬੰਦਾ ਧਰਮੀ ਹੋ ਗਿਆ। ਤਾਂ ਬਾਬਾ ਜੀ ਕਹਿੰਦੇ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਏ ਭਾਰ ਥੀਏ। ਅਗਲਾ ਬਚਨ ਹੈ, ਆਖਿਆ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਲੜ ਲਾ ਲਿਆ, ਉਹ ਉਹਦੇ ਦਰ ਦੇ ਦਰਵੇਸ਼ ਬਣ ਗਏ। ਦਰਵੇਸ਼ ਦਾ ਅਰਥ ਹੁੰਦਾ ਜਿਹੜਾ ਦਰ ਤੇ ਪਿਆ ਰਹਿੰਦਾ। ਅੱਛਾ, ਇੱਕ ਚੇਤੇ ਹੋਰ ਰੱਖੋ, ਗੁਰੂ ਅਮਰਦਾਸ ਦਾ ਸਕੱਤਰ ਸਾਹਿਬ ਨੇ ਜ਼ਿਕਰ ਕੀਤਾ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦਰਵੇਸ਼ ਦੀ ਗੱਲ ਕੀਤੀ ਹੈ। ਦਰਵੇਸ਼ ਕਿਹਨੂੰ ਕਹਿੰਦੇ ਨੇ? ਆਪਾਂ ਆਮ ਦਰਵੇਸ਼ ਕਿਹਨੂੰ ਸਮਝਦੇ ਹਾਂ? ਜਿਹੜਾ ਖੱਪਰ ਚੁੱਕ ਕੇ ਲੋਕਾਂ ਦੇ ਕੋਲੋਂ ਮੰਗਦਾ ਫਿਰਦਾ, ਜਿਹੜਾ ਹਰ ਘਰ ਦੇ ਵਿੱਚ ਹੰਡਦਾ ਫਿਰਦਾ ਨਾ, ਆਪਾਂ ਕਹਿੰਦੇ ਬੰਦਾ ਦਰਵੇਸ਼ ਨਹੀਂ। ਬਾਬਾ ਜੀ ਕਹਿੰਦੇ ਨੇ ਦਰਵੇਸ਼, ਬਾਬਾ ਸ਼ੇਖ ਫਰੀਦ ਸਾਹਿਬ ਦਰਵੇਸ਼ ਨੇ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦਰਵੇਸ਼ ਦੀ ਉਦਾਹਰਣ ਦਿੱਤੀ ਹੈ ਵੀ ਦਰਵੇਸ਼ ਕਹਿੰਦੇ ਕਿਹਨੂੰ ਨੇ। ਤੇ ਦੂਜੇ ਪਾਸੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬਾਣੀ 'ਚ ਦੱਸਿਆ ਵੀ ਦਰਵੇਸ਼ ਹੁੰਦਾ ਕੀ ਹੈ। ਅੱਛਾ, ਇਹ ਗੁਰੂ ਅਮਰਦਾਸ ਦੀ ਅਤੇ ਬਾਬਾ ਫਰੀਦ ਸਾਹਿਬ ਦੀ ਬੜੀ ਸਾਂਝ ਹੈ। ਪਤਾ ਕਿਉਂ ਮੈਂ ਅਰਜ਼ ਕਰਨ ਲੱਗਾ? ਕਿਉਂਕਿ ਜਦੋਂ

0: ਤੁਸੀਂ ਸ਼ੇਖ ਫਰੀਦ ਸਾਹਿਬ ਦੇ ਸਲੋਕ ਪੜੋਗੇ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਵੀ ਆਉਂਦੇ ਨੇ। ਇਹਨਾਂ ਦੀ ਬੜੀ ਸਾਂਝ ਸੀ ਇਹਨਾਂ ਦੋ ਮਹਾਂਪੁਰਖਾਂ ਦੀ, ਮਤਲਬ ਅਧਿਆਤਮਿਕ ਤਲ ਤੇ ਆਪਾਂ ਕਹਿ ਸਕਦੇ ਹਾਂ, ਸਰੀਰ ਕਰਕੇ ਭਾਵੇਂ ਨਹੀਂ ਮਿਲੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦਾ, ਉਹ ਕਹਿੰਦੇ ਦਰ ਦਰਵੇਸ਼ੀ ਗਾਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜੇ ਘਰ ਘਰ ਹੰਡੇ ਮੰਗਦਾ ਧਿਗ ਜੀਵਨ ਧਿਗ ਵੇਸ਼। ਆਖਿਆ ਦਰਵੇਸ਼ ਉਹ ਨਹੀਂ ਜਿਹੜਾ ਹਰ ਘਰ ਦੇ ਵਿੱਚ ਮੰਗਦਾ ਫਿਰਦਾ, ਦਰਵੇਸ਼ ਉਹ ਹੈ ਜਿਹਨੂੰ ਸ਼ੇਖ ਫਰੀਦ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਉਹ ਬੰਦਾ ਜਿਹਨੇ ਆਪਣੇ ਆਪ ਨੂੰ ਰੁੱਖ ਦੀ ਨਿਆਏ, ਦਰਵੇਸ਼ਾਂ ਨੂੰ ਲੋੜੀਆਂ ਰੁੱਖਾਂ ਦੀ ਜ਼ਿਰਾਂਦ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਦਰਵੇਸ਼ ਰੁੱਖਾਂ ਵਰਗੇ ਹੁੰਦੇ ਨੇ। ਉਹਨਾਂ ਨੇ ਉਦਾਹਰਣ ਦਿੱਤੀ, ਰੁੱਖ ਕਿੱਦਾਂ ਦਾ ਹੁੰਦਾ ਹੈ? ਰੁੱਖ ਛਾਂ ਦਿੰਦਾ, ਰੁੱਖ ਫਲ ਦਿੰਦਾ, ਰੁੱਖ ਕਿਸੇ ਨੂੰ ਲੱਕੜ ਦਿੰਦਾ, ਰੁੱਖ ਨੂੰ ਕੋਈ ਵੱਢ ਦੇਵੇ, ਚੀਰ ਦੇਵੇ ਤੇ ਬੇੜੀ ਬਣ ਕੇ ਉਹਨੂੰ ਪਾਰ ਲੰਘਾ ਦਿੰਦਾ। ਆਖਿਆ ਜਿਹੜਾ ਦਰਵੇਸ਼ ਹੁੰਦਾ ਉਹ ਕਿਹਦੇ ਵਰਗਾ ਹੁੰਦਾ? ਰੁੱਖ ਵਰਗਾ ਹੁੰਦਾ। ਤੇ ਸਤਿਗੁਰੂ ਮਹਾਰਾਜ ਨੇ ਆਖਿਆ, ਕਈ ਵਾਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਵੈਸੇ ਤੇ ਦਰਵੇਸ਼ੀ ਦੀ ਪੋਟਲੀ ਚੁੱਕੀ ਹੋਈ ਹੈ, ਦਰ ਦਰਵੇਸ਼ੀ ਗਾਖੜੀ, ਗਾਖੜੀ ਦਾ ਅਰਥ ਹੁੰਦਾ ਔਖੀ। ਆਖਿਆ ਦਰਵੇਸ਼ੀ ਬੜੀ ਔਖੀ ਹੈ, ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ। ਆਖਿਆ ਕਿਉਂਕਿ ਮੈਂ ਚੱਲ ਦੁਨੀਆ ਵਾਂਗੂ ਹੀ ਰਿਹਾ ਹੈ, ਦਰਵੇਸ਼ੀ ਔਖੀ ਹੈ। ਬੰਨ ਉਠਾਈ ਪੋਟਲੀ, ਜਿਵੇਂ ਕਿਸੇ ਬੰਦੇ ਨੇ ਪੋਟਲੀ ਬੰਨ ਕੇ ਚੁੱਕੀ ਹੋਵੇ ਨਾ ਸਿਰ ਉੱਤੇ ਬੜੀ ਭਾਰੀ, ਐਵੇਂ ਚੁੱਕੀ ਫਿਰੇ, ਵਜਨ ਚੁੱਕਣ ਜੋਗਾ ਨਾ ਹੋਵੇ। ਸ਼ੇਖ ਫਰੀਦ ਸਾਹਿਬ ਕਹਿੰਦੇ ਮੈਂ ਦਰਵੇਸ਼ੀ ਦੀ ਪੋਟਲੀ ਸਿਰ ਉੱਤੇ ਚੁੱਕੀ ਫਿਰਦਾ, ਇਹਨੂੰ ਹੁਣ ਕਿੱਥੇ ਰੱਖਾਂ? ਕਿਉਂਕਿ ਮੇਰੀ ਜਿਹੜੀ ਨੀਅਤ ਹੈ ਅੰਦਰੋਂ ਉਹ ਦੁਨੀਆ ਵਾਲੀ ਹੈ, ਸੁਭਾਅ ਮੇਰਾ ਦੁਨੀਆ ਵਾਲਾ ਹੈ, ਵਿਖਾਵੇ ਵਜੋਂ ਮੈਂ ਕੀ ਹਾਂ? ਦਰਵੇਸ਼ ਹਾਂ। ਬਾਬਾ ਫਰੀਦ ਸਾਹਿਬ ਕਹਿੰਦੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਤੋ ਇੱਥੇ ਬਚਨ ਰੱਖਿਆ, ਆਖਿਆ ਆਪ ਲਈਏ ਲੜ ਲਾਏ ਦਰ ਦਰਵੇਸ਼ ਸੇ। ਅੱਛਾ, ਹੋਰ ਫਰੀਦ ਸਾਹਿਬ ਦਾ ਇੱਕ ਬਚਨ ਕਹਿ ਦਿਆਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਦਰ ਨੂੰ ਕਦੀ ਨਾ ਛੱਡਾਂ। ਤੇਰੇ ਦਰ ਤੋਂ ਛੱਡ ਕੇ ਜੇ ਮੈਂ ਕਿਸੇ ਹੋਰ ਦਰ ਉੱਤੇ ਜਾ ਕੇ ਬੈਠਾਂ ਤੇ ਮੇਰੀ ਜਿੰਦ ਜਿਹੜੀ ਹੈ ਉਹ ਮੇਰੇ ਸਰੀਰ ਦੇ ਵਿੱਚੋਂ ਨਿਕਲ ਜਾਵੇ। ਹੁਣ ਕਿੱਡੀ, ਤੁਸੀਂ ਅੱਜ ਬਾਬਾ ਫਰੀਦ ਸਾਹਿਬ ਨੂੰ ਚੇਤੇ ਕਰ ਰਹੇ ਹੋ, ਇਹ ਚੇਤਾ ਰੱਖੋ ਵੀ ਕਦੀ ਵੀ ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਉੱਤੇ ਜਾ ਕੇ ਬਹਿਣਾ ਨਹੀਂ। ਅੱਜ ਦਰ ਬੜੇ ਖੁੱਲ੍ਹ ਗਏ ਨੇ, ਆਲੇ ਦੁਆਲੇ ਬੜੇ ਐਸੇ ਦਰ ਖੁੱਲ੍ਹੇ ਪਏ ਨੇ ਜਿੱਥੇ ਸਾਡੇ ਆਮ ਪੱਗਾਂ ਵਾਲੇ ਦਸਤਾਰਾਂ ਵਾਲੇ ਬੈਠੇ ਹੋਏ ਸਾਨੂੰ ਮਿਲ ਜਾਂਦੇ ਨੇ। ਕੋਈ ਦੰਬੀਆਂ ਪਖੰਡੀਆਂ ਦੇ ਦਰ ਜਿਹੜੇ ਨੇ ਉਹ ਬੜੇ ਖੁੱਲ੍ਹੇ ਹੋਏ ਨੇ। ਇਸ ਕਰਕੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਇਹਨਾਂ ਬਚਨਾਂ 'ਤੇ ਪਹਿਰਾ ਦਿਓ। ਮਹਾਰਾਜ ਦਾ ਬਚਨ ਪੜ੍ਹਾਂ, ਭਾਈ ਸਾਹਿਬ ਪਹੁੰਚ ਚੁੱਕੇ ਨੇ। ਆਖਿਆ ਪਰ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਉਹਨਾਂ ਦੀ ਮਾਂ ਜਨਮ ਦੇਣ ਵਾਲੀ ਧੰਨ, ਉਹਨਾਂ ਦਾ ਆਇਆ ਹੋਇਆ ਸਫਲ ਹੋ ਗਿਆ। ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ, ਅਪਾਰ ਹੈ, ਅਗੰਮ ਹੈ, ਬੇਅੰਤ ਹੈ। ਜਿਨ੍ਹਾਂ ਪਛਾਤਾ ਸੱਚ, ਜਿਨ੍ਹਾਂ ਨੇ ਸੱਚ ਦੀ ਪਛਾਣ ਕਰ ਲਈ, ਚੁੰਮਾ ਪੈਰ ਮੂੰਹ, ਮੈਂ ਉਹਨਾਂ ਦੇ ਪੈਰ ਚੁੰਮ ਲਵਾਂ ਜਿਹੜੇ ਸੱਚ ਦੇ ਰਾਹ ਉੱਤੇ ਚੱਲ ਪਏ। ਜਿਨ੍ਹਾਂ ਪਛਾਤਾ ਸੱਚ, ਚੁੰਮਾ ਪੈਰ ਮੂੰਹ। ਬਾਬਾ ਸ਼ੇਖ ਫਰੀਦ ਸਾਹਿਬ ਅਖੀਰ 'ਤੇ ਕਹਿੰਦੇ ਨੇ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਸ਼ੇਖ ਫਰੀਦ ਤੇਰੀ ਬੰਦਗੀ ਦੀ ਖੈਰ ਮੰਗਦਾ ਏ, ਤੇਰੀ ਇਬਾਦਤ ਦੀ ਖੈਰ ਮੰਗਦਾ ਏ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿੱਜ ਪਤ ਹੈ ਦਾਤਾ। ਹੇ ਵਾਹਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ, ਸਾਡੀ ਝੋਲੀ ਵਿੱਚ ਆਪਣੀ ਬੰਦਗੀ ਇਬਾਦਤ ਨਾਮ ਦੀ ਖੈਰ ਪਾ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ, ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਦੇ, ਜਿਨ੍ਹਾਂ ਨੇ ਬੜੇ ਸੱਜੇ ਢੰਗ ਦੇ ਨਾਲ ਆਪ ਜੀ ਦੇ ਨਾਲ ਬਾਬਾ ਫਰੀਦ ਦੇ ਸ਼ਬਦ ਦੀ ਜੋ ਹੈ ਸਾਂਝ ਪਾਈ ਹੈ, ਅਤੇ ਜੋ ਸਾਡੇ ਜੀਵਨ ਵਿੱਚ ਵਾਪਰ ਰਿਹਾ ਅਤੇ ਕੀ ਵਾਪਰਨਾ ਚਾਹੀਦਾ ਹੈ, ਗੁਰਬਾਣੀ ਕੀ ਕਹਿੰਦੀ ਹੈ, ਅਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਅਪਣਾਉਣਾ ਹੈ, ਆਪ ਜੀ ਨਾਲ ਸਾਂਝ ਪਾ ਰਹੇ ਸਨ। ਭਾਈ ਸਾਹਿਬ ਥੋੜ੍ਹਾ ਜਿਹਾ ਸਮਾਂ ਦੀ ਸਾਡੇ ਕੋਲ ਡਿਲੇਅ ਹੋ ਗਈ ਆ। ਹੁਣ ਜਿਸ ਤਰ੍ਹਾਂ ਗੱਲ ਚੱਲ ਰਹੀ ਸੀ ਕਿ ਬਾਬਾ ਫਰੀਦ ਜੀ ਦੀ ਅਤੇ ਜੋ ਫਰੀਦਕੋਟ ਹੈ, ਇੱਕ ਮਿੰਟ, ਫਰੀਦਕੋਟ ਦੀ ਸੰਗਤ ਜੋ ਹੈ ਹਰ ਸਾਲ ਇੱਥੇ ਜੋ ਫਰੀਦ ਜੀ ਦੇ ਆਗਮਨ ਪੁਰਬ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਉਂਦੇ ਹਨ ਅਤੇ ਉਹਨਾਂ ਦੀ ਇੱਕ ਸੁਸਾਇਟੀ ਜੋ ਹੈ ਬਾਬਾ ਫਰੀਦ ਸੁਸਾਇਟੀ ਸਰੀ, ਉਹਨਾਂ ਵੱਲੋਂ ਪਿੱਛੇ ਪੰਜਾਬ ਦੇ ਵਿੱਚ ਵੀ ਬਹੁਤ ਕੰਮ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀ ਸੰਗਤ ਜੋ ਹੈ ਉਹ ਬਹੁਤ ਉਹਨਾਂ ਦਾ ਸਾਥ ਇੱਥੇ ਵੀ ਅਤੇ ਜੋ ਪੰਜਾਬ ਦੇ ਵਿੱਚ ਕਰ ਰਹੇ ਹਨ ਉਹ ਉੱਥੇ ਵੀ ਉਹਨਾਂ ਦੀ ਸੰਗਤ ਬਹੁਤ ਉਹਨਾਂ ਦਾ ਸਾਥ ਦਿੰਦੀ ਹੈ। ਮੈਂ ਬੇਨਤੀ ਕਰਦਾ ਭਾਈ ਅੰਗਰੇਜ਼ ਸਿੰਘ ਜੀ ਨੂੰ ਕਿ ਉਹ 5 ਮਿੰਟ ਵਾਸਤੇ ਆ ਕੇ ਜੋ ਹੈ ਸੰਗਤਾਂ ਦਾ ਧੰਨਵਾਦ ਕਰ ਸਕਣ ਅਤੇ ਆਪਾਂ 5 ਮਿੰਟ ਵਾਸਤੇ ਉਹਨਾਂ ਦੀ ਸੁਸਾਇਟੀ ਅਤੇ ਉਹਨਾਂ ਦੇ ਜੋ ਸੰਗਤ ਹੈ ਉਹਨਾਂ ਬਾਰੇ ਭਾਈ ਸਾਹਿਬ ਜੀ ਤੋਂ ਜੋ ਹੈ ਉਹਨਾਂ ਦੇ ਬੋਲ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਕਿ ਬਾਬਾ ਫਰੀਦ ਸੁਸਾਇਟੀ ਸਰੀ BC, ਇਹ ਪ੍ਰੋਗਰਾਮ ਜਿਹੜਾ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ, ਇਹ ਸਾਡਾ 28ਵਾਂ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡੇ ਫਰੀਦਕੋਟ ਸ਼ਹਿਰ ਦੇ ਨਿਵਾਸੀ ਅਤੇ ਉਹਦੇ ਨਾਲ ਨਾਲ ਸਾਡੇ ਵਰਗੇ ਜਿਹੜੇ ਸਾਡੇ ਪਿੰਡ ਬੇਸ਼ੱਕ ਦੂਰ ਨੇ ਫਰੀਦਕੋਟ ਤੋਂ, ਅਸੀਂ ਉੱਥੇ ਪੜ੍ਹਦੇ ਰਹੇ, ਪੜ੍ਹਦੇ ਪੜ੍ਹਦੇ ਅਸੀਂ ਫਰੀਦਕੋਟ ਦੀ ਧਰਤੀ ਦੇ ਨਾਲ ਅਤੇ ਉੱਥੋਂ ਦੇ ਬਛੀਨਾਂ ਦੇ ਨਾਲ ਇੰਨਾ ਜੁੜ ਗਏ ਕਿ ਸਾਨੂੰ ਉਹ ਆਪਣਾ ਘਰ, ਆਪਣਾ ਸ਼ਹਿਰ ਲੱਗਦਾ ਹੈ। ਅਤੇ ਇਸ ਚੀਜ਼ ਨੂੰ ਮੈਂ ਬਾਬਾ ਸ਼ੇਖ ਫਰੀਦ ਜੀ ਦੀ ਬਖਸ਼ਿਸ਼ ਸਮਝਦਾ ਕਿ ਸਾਨੂੰ ਉਹ ਬਹਾਨਾ ਬਣਾਇਆ ਹੋਇਆ ਕਿ ਅਸੀਂ ਫਰੀਦਕੋਟ ਨਿਵਾਸੀ ਅਤੇ ਇਲਾਕਾ ਨਿਵਾਸੀ ਅਸੀਂ ਇੱਥੇ ਇਕੱਤਰ ਹੁੰਦੇ ਹਾਂ ਹਰ ਇੱਕ ਸਾਲ, ਅਤੇ ਸਾਨੂੰ ਸੰਗਤਾਂ ਦਾ ਬੜਾ ਸਹਿਯੋਗ ਮਿਲ ਰਿਹਾ। ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਮੈਨੂੰ ਯਾਦ ਆ ਕਿ ਸਾਨੂੰ ਕਈ ਦੋਸਤਾਂ ਨੂੰ ਕੰਟੈਕਟ ਕਰਨਾ ਪੈਂਦਾ, ਘਰ ਘਰ ਜਾਣਾ ਪੈਂਦਾ ਸੀ ਕਿ ਖਰਚੇ ਪੂਰੇ ਕਰ ਸਕੀਏ ਅਤੇ ਜਿਹੜਾ ਇਹ ਪ੍ਰੋਗਰਾਮ ਇਸ ਨੂੰ ਚੱਲਦਾ ਰੱਖ ਸਕੀਏ। ਪਰ ਸੰਗਤਾਂ ਦੇ ਸਹਿਯੋਗ ਨੇ ਸਾਡਾ ਇੰਨਾ ਹੌਸਲਾ ਵਧਾਇਆ ਕਿ ਸਾਨੂੰ ਹੁਣ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸੰਗਤਾਂ ਆਪ ਹੀ ਇੱਥੇ ਚੱਲ ਕੇ ਗੁਰੂ ਘਰ ਆਉਂਦੀਆਂ ਨੇ ਅਤੇ ਆਪਣੀ ਜਿਹੜੀ ਸੇਵਾ ਨੇ ਇੱਥੇ ਕਰਾਉਂਦੀਆਂ ਨੇ। ਅਤੇ ਉਹਦੇ ਵਿੱਚ ਅਸੀਂ ਹੁਣ ਤੱਕ ਕੀਤਾ ਕੀ ਜਾਂ ਕਰਦੇ ਕੀ ਹਾਂ, ਸਭ ਤੋਂ ਪਹਿਲਾਂ ਅਸੀਂ ਕੋਈ 20-25 ਸਾਲ ਦੇ ਦਰਮਿਆਨ ਸਮਾਂ ਹੋ ਗਿਆ ਕਿ ਉੱਥੇ ਕੋਈ ਜਗ੍ਹਾ ਡੋਨੇਟ ਹੋਈ ਸੀ ਫਰੀਦਕੋਟ ਫਿਰੋਜ਼ਪੁਰ ਰੋਡ 'ਤੇ, ਤਾਂ ਉਦੋਂ ਬੜੀ ਕਿੱਲਤ ਸੀ ਇਸ ਗੱਲ ਦੀ ਕਿ ਜਦੋਂ ਕੋਈ ਬਾਹਰੋਂ ਆਪਾਂ ਬਾਹਰਲੇ ਪਰਿਵਾਰ ਉੱਥੇ ਜਾਣਾ ਹੁੰਦਾ ਸੀ ਜਾਂ ਉੱਥੇ ਕਿਸੇ ਭੈਣ ਭਰਾ ਦੀ, ਕਿਸੇ ਜੀ ਦੀ ਜਾਂ ਕਿਸੇ ਫੈਮਿਲੀ ਮੈਂਬਰ ਦੀ ਮੌਤ ਹੋ ਜਾਂਦੀ ਸੀ ਤਾਂ ਇੱਥੋਂ ਵਾਂਗੂ ਪ੍ਰਬੰਧ ਨਹੀਂ ਸਨ, ਤਾਂ ਅਸੀਂ ਡੈੱਡ ਬੋਡੀ ਪ੍ਰਜ਼ਰਵ ਸੈਂਟਰ ਉੱਥੇ ਪਹਿਲਾਂ ਬਣਿਆ ਜਿਹੜਾ, ਉਹਦੇ ਵਿੱਚ ਬਹੁਤ ਸੇਵਾ ਕਰਾਈ ਰਲ ਮਿਲ ਕੇ ਸਾਰਿਆਂ ਨੇ ਅਸੀਂ, ਤਾਂ ਉਹ ਸਟੈਲ ਚੱਲ ਰਿਹਾ। ਅਤੇ ਹੁਣ ਇੱਕ ਹੋਰ ਹਮਲਾ ਮਾਰਿਆ ਕਿ ਫਰੀਦਕੋਟ ਤੋਂ ਜਦੋਂ ਕੋਟਕਪੁਰਾ ਰੋਡ 'ਤੇ ਡੋਗਰ ਬਸਤੀ ਪੈਂਦੀ ਹੈ, ਉਹਦੇ ਨਾਲ ਹੀ ਇੱਕ ਹੋਰ ਡੈੱਡ ਬੋਡੀ ਪ੍ਰਜ਼ਰਵ ਸੈਂਟਰ ਬਣਿਆ, ਗੁਰੂ ਤੇਗ ਬਹਾਦਰ ਡੈੱਡ ਬੋਡੀ ਪ੍ਰਜ਼ਰਵ ਸੈਂਟਰ, ਜਿਹਦੇ ਵਿੱਚ ਕਿ 6 ਬੋਡੀ ਦਾ ਪ੍ਰਬੰਧ ਕੀਤਾ ਗਿਆ। ਉਸਦੇ ਲਈ ਸਾਡੀ ਬਾਬਾ ਫਰੀਦ ਸੁਸਾਇਟੀ ਨੇ ਅਤੇ ਸਾਰੀ ਸੰਗਤ ਵੱਲੋਂ 5 ਲੱਖ ਰੁਪਏ ਦੀ ਅਸੀਂ ਸੇਵਾ ਕਰਕੇ ਅਸੀਂ ਇਸ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਬਾਕੀ ਕੰਮ ਜਿਹੜੇ ਲੋਕਲ ਹੁੰਦੇ ਨੇ, ਜਦੋਂ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਆ ਤਾਂ ਜਿੱਥੇ ਫੰਡ ਦੀ ਲੋੜ ਹੁੰਦੀ ਹੈ ਤਾਂ ਬਾਬਾ ਫਰੀਦ ਸੁਸਾਇਟੀ ਵੱਧ ਚੜ੍ਹ ਕੇ ਹਮੇਸ਼ਾ ਉੱਥੇ ਹਿੱਸਾ ਪਾਉਂਦੀ ਆ, ਅਤੇ ਇਹ ਸਾਰਾ ਸੰਭਵ ਤੁਹਾਡੇ ਸਹਿਯੋਗ ਦੇ ਨਾਲ ਹੀ ਹੋ ਸਕਦਾ। ਪਿਛਲੇ 25-26 ਸਾਲਾਂ ਤੋਂ ਅਸੀਂ ਇਹ ਪ੍ਰੋਗਰਾਮ ਲਗਾਤਾਰ ਨਿਰੰਤਰ ਇੱਥੇ ਜਗ੍ਹਾ 'ਤੇ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਵਿਖੇ ਕਰਦੇ ਆ ਰਹੇ ਹਾਂ, ਅਤੇ ਸੰਗਤਾਂ ਦਾ ਸਹਿਯੋਗ ਵੱਧਦਾ ਤੁਰਿਆ ਜਾਂਦਾ ਹੈ ਅਤੇ ਸਾਡੇ ਹੌਸਲੇ ਬੁਲੰਦ ਹੁੰਦੇ ਜਾਂਦੇ ਨੇ ਅਤੇ ਅਸੀਂ ਚੰਗੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਦੇ ਵਿੱਚ ਰਹਿੰਦੇ ਹਾਂ। ਅਤੇ ਇਸ ਦੇ ਲਈ ਅਸੀਂ ਬਾਬਾ ਫਰੀਦ ਸੁਸਾਇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦਾ ਅਤੇ ਉਹਨਾਂ ਸਾਰਿਆਂ ਦਾ, ਸਾਡੇ ਪਾਠੀ ਸਾਹਿਬਾਨ, ਅਤੇ ਪਰਸੋਂ ਤੋਂ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਸ਼ੁੱਕਰਵਾਰ ਤੋਂ ਲੈ ਕੇ, ਸਾਡੇ ਕਥਾਵਾਚਕ ਕੀਰਤਨੀ ਜਥੇ ਅਤੇ ਢਾਡੀ ਜਥੇ ਨੇ ਬਹੁਤ ਤਨਦੇਹੀ ਦੇ ਨਾਲ ਸੇਵਾ ਨਿਭਾਈ ਅਤੇ ਨਿਭਾ ਰਹੇ ਨੇ, ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਖਾਸ ਤੌਰ 'ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਇੰਨਾ ਸਹਿਯੋਗ ਕਿ ਸਾਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਕਿ ਸਾਨੂੰ ਕੋਈ ਇਹਨਾਂ ਨੂੰ ਕੰਮ ਕਹੀਏ ਕਮੇਟੀ ਨੂੰ ਅਸੀਂ ਅਤੇ ਉਹ ਸਾਨੂੰ ਨਾ ਕੀਤੀ ਹੋਵੇ। ਉਹ ਸਿਰਫ ਸਾਨੂੰ ਇਹ ਕਹਿੰਦੇ ਨੇ ਕਿ ਤੁਹਾਡਾ ਗੁਰੂ ਘਰ ਹੈ, ਤੁਹਾਡਾ ਪ੍ਰੋਗਰਾਮ ਆ, ਤੁਹਾਡਾ ਆਪਣੇ ਪ੍ਰੋਗਰਾਮ, ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰਨਾ ਮਰਿਆਦਾ ਦੇ ਵਿੱਚ ਰਹਿ ਕੇ, ਅਤੇ ਸੋ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਅਸੀਂ ਹਮੇਸ਼ਾ ਓਪਨ ਰੱਖਿਆ ਆਪਣੇ ਆਪ ਨੂੰ ਕਿ ਤੁਹਾਡਾ ਕੋਈ ਸੁਝਾਅ ਹੁੰਦਾ, ਕੋਈ ਚੰਗਾ ਸੁਝਾਅ ਜਿਹੜਾ ਕਿ ਇਸ ਨੂੰ ਆਪਾਂ ਹੋਰ ਵੀ ਵਧੀਆ ਬਣਾਉਣ ਦੇ ਵਿੱਚ ਸਹਾਈ ਹੋ ਸਕੇ, ਤਾਂ ਅਸੀਂ ਸਾਡੀਆਂ ਬਾਹਾਂ ਖੁੱਲ੍ਹੀਆਂ ਨਹੀਂ, ਤੁਸੀਂ ਸਾਨੂੰ ਜਦੋਂ ਮਰਜ਼ੀ ਦੱਸ ਸਕਦੇ ਹੋ ਅਤੇ ਅਸੀਂ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 'ਤੇ ਸਾਨੂੰ ਲੱਖ ਲੱਖ ਵਧਾਈ ਹੋਵੇ ਅਤੇ ਸਾਰਿਆਂ ਦਾ ਆਉਣ 'ਤੇ ਧੰਨਵਾਦ। ਅਗਲੇ ਸਾਲ ਫਿਰ, ਕਿਉਂਕਿ ਐਡਵਾਂਸ ਦੇ ਵਿੱਚ ਸਾਡੀ ਬੁਕਿੰਗ ਹੁੰਦੀ ਹੈ, ਅਗਲੇ ਸਾਲ ਇਹ ਪ੍ਰੋਗਰਾਮ 17, 18 ਅਤੇ 19 ਸਤੰਬਰ ਨੂੰ ਆਲਰੇਡੀ ਨੋਟ ਕਰਾ ਦਿੱਤਾ ਗਿਆ ਅਤੇ ਫਿਰ ਆਪਾਂ ਦਰਸ਼ਨ ਕਰਾਂਗੇ। ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਇੱਕ ਵਾਰ ਫਿਰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਅੰਗਰੇਜ਼ ਸਿੰਘ ਜੀ ਹੁਣਾਂ ਦੇ ਅਤੇ ਇਹਨਾਂ ਦੀ ਸੁਸਾਇਟੀ ਦੇ, ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿੱਥੇ ਇੱਥੇ ਸੰਗਤਾਂ ਨੂੰ ਜੋੜ ਕੇ ਰੱਖਦੇ ਹਨ, ਉੱਥੇ ਇੰਡੀਆ ਦੇ ਵਿੱਚ ਵੀ ਬਹੁਤ, ਜੋ ਪੰਜਾਬ ਦੇ ਵਿੱਚ ਇਹਨਾਂ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ। ਅਤੇ ਇਹਨਾਂ ਹੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ, ਜਿਸ ਤਰ੍ਹਾਂ ਆਪਾਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਜੋ ਬਣ ਜਾ ਰਹੀ ਹੈ, ਅਤੇ ਇਹਨਾਂ ਦੀ ਜੋ ਬਾਬਾ ਫਰੀਦ ਸੁਸਾਇਟੀ ਸਰੀ ਹੈ, ਉਹਨਾਂ ਵੱਲੋਂ ਇਸ ਕਾਰਜ ਵਾਸਤੇ $11,000 ਦੀ ਜੋ ਹੈ ਅੱਜ ਰਾਸ਼ੀ ਇਹਨਾਂ ਨੇ ਦਿੱਤੀ ਹੈ। ਸਤਿ ਸ੍ਰੀ ਅਕਾਲ। ਸੋ ਇਹਨਾਂ ਦੀ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰ੍ਹਾਂ ਹੋਰ ਵੀ ਸੰਗਤਾਂ ਵੱਲੋਂ ਜੋ ਹੈ ਉਹ ਮਾਇਆ ਆ ਰਹੀ ਹੈ ਇਸ ਕਾਰਜ ਵਾਸਤੇ। ਮੈਂ ਸੰਖੇਪ ਵਿੱਚ ਉਹਨਾਂ ਦੇ ਨਾਮ ਪੜ੍ਹ ਦੇਵਾਂ। ਜੋ ਮਿਸ਼ਨ ਸਿੱਖ ਸੁਸਾਇਟੀ ਮਿਸ਼ਨ ਹੈ, ਉਹਨਾਂ ਵੱਲੋਂ ਵੀ ਉਹਨਾਂ ਦੇ ਵੀਰ ਇੱਥੇ ਆਏ ਸੀ ਸਾਡੇ ਕੋਲ, ਅਤੇ ਨਾਲੇ ਅਤੇ ਉਹ ਵਧਾਈ ਦੇ ਕੇ ਗਏ ਹਨ, ਅਤੇ ਨਾਲੇ $1,313 ਜੋ ਹੈ ਉਹਨਾਂ ਵੱਲੋਂ ਆਇਆ ਹੈ। ਇਸੇ ਤਰ੍ਹਾਂ ਭਾਈ ਜਸਵੰਤ ਸਿੰਘ ਜੀ ਗਰੇਵਾਲ $100, ਰੁਪਿੰਦਰਜੀਤ ਸਿੰਘ ਜੀ ਕਾਲੋਂ ਉਹਨਾਂ ਵੱਲੋਂ $5,100, ਅਤੇ ਬਲਦੇਵ ਸਿੰਘ ਜੀ ਹੁੰਦੜ $100, ਭਾਈ ਗੁਰਸੇਵਕ ਸਿੰਘ ਜੀ $40, ਭਾਈ ਸੁਖਬੀਰ ਸਿੰਘ ਜੀ ਰੰਧਾਵਾ $100, ਅਤੇ ਵਰਿੰਦਰ ਸਿੰਘ ਜੀ ਸੈਣੀ $100, ਅਤੇ ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਜੀ ਸੰਧੂ ਉਹਨਾਂ ਵੱਲੋਂ $50, ਅਤੇ ਭਾਈ ਗੁਰਿੰਦਰ ਸਿੰਘ ਜੀ ਸੇਖੋਂ ਇਹਨਾਂ ਦੇ ਪਰਿਵਾਰ ਵੱਲੋਂ ਵੀ $20, ਅਤੇ ਭਾਈ ਜੋਗਿੰਦਰ ਸਿੰਘ ਜੀ ਢਿੱਲੋਂ ਇਹਨਾਂ ਦੇ ਵੱਲੋਂ $500 ਜੋ ਹੈ ਇਹ ਧਾਰਮਿਕ ਕਾਰਜਾਂ ਵਾਸਤੇ, ਗੁਰੂ ਸਾਹਿਬ ਦੀ ਜੋ ਜੋ ਨਵੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਉਸ ਦੇ ਵਿੱਚ ਇਹਨਾਂ ਵੱਲੋਂ ਆਪਣੇ ਯੋਗਦਾਨ ਪਾਏ ਗਏ ਹਨ। ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਤੇ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਗੁਰੂ ਘਰ ਬਣ ਜਾ ਰਿਹਾ ਹੈ ਉਸ ਦੇ ਵਾਸਤੇ ਆਪ ਸਭ ਜੀ ਨੂੰ ਬੇਨਤੀ ਹੈ ਕਿ ਤਨ ਮਨ ਧਨ ਦੇ ਨਾਲ ਜਿਸ ਤਰ੍ਹਾਂ ਵੀ ਤੁਸੀਂ ਮੁਨਾਸਿਬ ਸਮਝੋ ਆਪਣੀ ਸੇਵਾ ਦਾ ਹਿੱਸਾ ਜ਼ਰੂਰ ਪਾਉਣਾ ਜੀ। ਅਤੇ ਹੁਣ ਸਮਾਂ ਹੋ ਗਿਆ, ਸੋਰੀ ਥੋੜ੍ਹੀ ਜਿਹੀ ਲੇਟ ਹੋ ਗਏ ਹਾਂ ਕਿਉਂਕਿ ਵਿੱਚ ਫਰੀਦਕੋਟ ਵਾਲੀ ਸੰਗਤ ਦਾ ਪ੍ਰੋਗਰਾਮ ਸੀ, ਅਤੇ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਉਹਨਾਂ ਦਾ ਜੱਥਾ ਜੋ ਹੈ ਸਾਡੇ ਵਿੱਚ ਪਹੁੰਚ ਚੁੱਕੇ ਹਨ। ਉਹ ਇਹਨਾਂ ਪਾਸੋਂ 12 ਵਜੇ ਤੱਕ ਕੀਰਤਨ ਸਰਵਣ ਕਰਦੇ ਹਾਂ, ਅਤੇ 12 ਵਜੇ ਤੋਂ ਬਾਅਦ ਜੋ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਹੋਣਾ ਹੈ ਉਸ ਦੇ ਵਿੱਚ, ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਕਿ ਤਿੰਨਾਂ ਹੀ ਸਰਕਾਰਾਂ ਦੇ ਨੁਮਾਇੰਦੇ ਅਤੇ ਹੋਰ ਸੱਜਣ ਜੋ ਹਨ ਇੱਥੇ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਸਾਡੀ ਲੋਕਲ ਗੌਰਮੈਂਟ, ਪ੍ਰੋਵਿੰਸ਼ੀਅਲ ਗੌਰਮੈਂਟ ਅਤੇ ਸਾਡੀ ਫੈਡਰਲ ਗੌਰਮੈਂਟ, ਉਹਨਾਂ ਨੂੰ ਵੀ ਸਾਡੇ ਇਸ ਖੁਸ਼ੀ ਦੇ ਸਮੇਂ ਵਿੱਚ ਹਾਜ਼ਰ ਹੋਣ ਲਈ ਜੋ ਸੱਦਾ ਪੱਤਰ ਦਿੱਤਾ ਗਿਆ ਸੀ ਉਹ ਵੀ 12 ਵਜੇ ਤੋਂ ਬਾਅਦ ਇੱਥੇ ਪਹੁੰਚ ਰਹੇ ਹਨ। ਆਪਾਂ ਉਹਨਾਂ ਦੇ ਸੁਨੇਹੇ ਵੀ ਜੋ ਹੈ ਸਰਵਣ ਕਰਾਂਗੇ, ਅਤੇ ਨਾਲ ਜੋ ਅਰਦਾਸ ਬੇਨਤੀ ਆਪਾਂ ਕਰਨੀ ਹੈ ਇੱਥੇ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਬੇਨਤੀ ਕਰਕੇ ਫਿਰ ਜੋ ਟੱਪ ਲਾਉਣ ਦੀ ਸੇਵਾ ਪਿੱਛੇ ਜਿੱਥੇ ਗੁਰੂ ਘਰ ਦੀ ਇਮਾਰਤ ਬਣਨੀ ਹੈ ਉੱਥੇ ਸਾਰਿਆਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਅਤੇ ਖੁਸ਼ੀ ਖੁਸ਼ੀ ਦੇ ਨਾਲ ਆਪਾਂ ਨੇ ਉੱਥੇ ਪਹੁੰਚਣਾ ਹੈ ਅਤੇ ਉਹ ਜੋ ਰਸਮ ਹੈ ਉਸ ਦੇ ਵਿੱਚ ਸ਼ਾਮਿਲ ਹੋਣਾ ਹੈ। ਉਹ ਭਾਈ ਸਾਹਿਬ ਜੀ ਪਾਸੋਂ ਹੁਣ ਆਪਾਂ 12 ਵਜੇ ਤੱਕ, ਜੇ ਥੋੜ੍ਹਾ ਜਿਹਾ ਗਾਂਹ ਵੀ ਪ੍ਰੋਗਰਾਮ ਇਹਨਾਂ ਦਾ ਕਰਨਾ ਪਿਆ ਆ, ਅਤੇ ਆਪਾਂ ਇਹਨਾਂ ਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੋ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਸ਼ਾਮ ਦੀ ਦੀਵਾਨ ਵਿੱਚ, ਫਿਰ 7:30 ਤੋਂ 8:30 ਵਜੇ ਤੱਕ ਜੋ ਰੋਜ਼ਾਨਾ ਕੀਰਤਨ ਹੋ ਰਹੇ ਨੇ ਉਹ ਸਭ ਵਿੱਚ ਆਪਾਂ ਫਿਰ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਇਸ ਵੇਲੇ ਇੰਨੀ ਸੇਵਾ ਪ੍ਰਵਾਨ ਕਰਨੀ, ਅਗਲਾ ਪ੍ਰੋਗਰਾਮ ਬੜਾ ਸੁਹਾਵਣਾ ਹੈ। ਸੋ ਆਪ ਸੈਕਟਰੀ ਸਾਹਿਬ ਹੋਰਾਂ ਪਾਸੋਂ ਬੜੇ ਪਿਆਰ ਵਿੱਚ ਅਗਲਾ ਪ੍ਰੋਗਰਾਮ ਸਰਵਣ ਕਰੋ। ਦਾਸਾਂ ਦੇ ਸਮੇਂ ਦੀ ਸਮਾਪਤੀ ਹੈ, ਕੋਈ ਰਸਨਾਵਾਂ ਜੀ ਨਾ ਰਹੇ, ਸਾਰੇ ਬੜੇ ਪਿਆਰ ਵਿੱਚ ਆਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਤੇ ਪਵਿੱਤ ਸਤ ਗੁਰ ਰਹਿਆ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

मैं कोई न जाने तुम्हारा अंत उचित।

ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਾ

ਵਾਹਿਗੁਰੂ ਭਲਾ ਜੀ। ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਭਲਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬ

신안 정기냐 잔데 붕괴 두고 조개야 딸람 다름까자야깔 볼로디와 해그룹 볼로디

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ।

ਨਿਤ ਨਿਤ ਚੜ ਸਵਾਈ। ਪਾਤਸ਼ਾਹ ਜੀਓ ਇਹਨਾਂ ਮਾਮਕ ਅਨਸਰ, ਸਤਿਗੁਰੂ ਜੀਓ ਆਪ ਜੀ ਦੀਆਂ ਪਿਆਰੀਆਂ ਸੰਗਤਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੇ ਬੀਸੀ ਕੈਨੇਡਾ ਦੀ ਧਰਤੀ ਤੇ ਪਾਤਸ਼ਾਹ ਜੀਓ ਸਮੂਹ ਸਾਧ ਸੰਗਤ ਵੱਲੋਂ, ਪ੍ਰਬੰਧਕ ਜਨਾਂ ਵੱਲੋਂ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਜੀ ਦਾ ਵੱਡਾ ਦਰਬਾਰ, ਆਪ ਜੀ ਦੀ ਬਖਸ਼ਿਸ਼ ਦਾ ਸਦਕਾ, ਆਪ ਜੀ ਦੀ ਰਹਿਮਤ ਦਾ ਸਦਕਾ, ਪਾਤਸ਼ਾਹ ਜੀਓ ਵੱਡਾ ਦਰਬਾਰ ਆਪ ਜੀ ਦਾ ਬਣਾਉਣ ਵਾਸਤੇ ਪਾਤਸ਼ਾਹ ਜੀ ਅੱਜ ਨੀਂਹ ਪੱਥਰ ਰੱਖਣ ਵਾਸਤੇ ਟੱਕ ਲਗਾਇਆ ਜਾਵੇਗਾ। ਸਤਿਗੁਰੂ ਜੀ ਆਪ ਜੀ ਆਗਿਆ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਐਸੀਆਂ ਬਖਸ਼ਾਂ ਕਰਨੀਆਂ ਸੇਵਕਾਂ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਪਾਤਸ਼ਾਹ ਜੀ ਆਪ ਜੀ ਦੀ ਛਤਰ ਛਾਇਆ ਹੇਠ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਰੱਬੀ ਬਾਣੀ, ਤੁਰਕੀ ਬਾਣੀ, ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ। ਸੱਚੇ ਪਿਤਾ ਵਾਹਿਗੁਰੂ ਜੀ ਮਹਾਨ ਕਿਰਪਾ ਕਰਨੀ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਅੰਦਰ ਤਨ ਮਨ ਧਨ ਕਰਕੇ ਹਾਜ਼ਰੀਆਂ ਭਰੀਆਂ, ਸੇਵਾਵਾਂ ਕੀਤੀਆਂ ਗਈਆਂ ਨੇ, ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪਣੇ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸਮੂਹ ਸੰਗਤਾਂ ਦੇ ਪਰਿਵਾਰਾਂ ਅੰਦਰ ਗੁਰਸਿੱਖੀ ਜੀਵਨ, ਨਾਮ ਦੀ ਦਾਤ, ਅੰਮ੍ਰਿਤ ਵੇਲਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ, ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਮਹਾਨ ਕਿਰਪਾ ਕਰਨੀ, ਖਾਲਸਾ ਪੰਥ ਅੰਦਰ ਏਕਤਾ ਚ ਪਾਗ ਦੀ ਦਾਤ ਬਖਸ਼ਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਸਤਿਗੁਰੂ ਜੀਓ ਮਹਾਨ ਕਿਰਪਾ ਕੀਤੀ ਹੈ ਆਪ ਜੀ ਨੇ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਹੋਈਆਂ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਮਾਣ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਪਾਵਨ ਫਰਮਾਨ ਬਖਸ਼ੋ। ਉਪਰੰਤ ਪਾਤਸ਼ਾਹ ਜੀ ਵੱਡੇ ਦਰਬਾਰ ਬਣਾਉਣ ਵਾਸਤੇ, ਵੱਡੀ ਇਮਾਰਤ ਬਣਾਉਣ ਵਾਸਤੇ ਟੱਕ ਲਾਉਣ ਦੀ ਆਗਿਆ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦੇ ਕੇ ਫਤਿਹ। ਦੁਹਰਾਇਆ ਗਿਆ ਭਈਆ ਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੋਤ ਦਾਰਾ ਸਿਉ ਪ੍ਰੀਤ ਲਗਾਈ, ਏਕੀ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾਂ, ਜਾ ਕੇ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵ ਜਲ ਤਾਰੇ, ਜਾ ਕੇ ਦਰਸ਼

ਇਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ

जा का शब्द सुनत सुख सारे

जा की तीरक एस मन है सधारे, जा के सिमरण मोख उजलारे।

ਆਪ ਸਤਸੰਗ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਤੋਂ ਹੋਈਆਂ ਪੱਲਾਂ ਦਿਖਿਆ ਬਖਸ਼ਿਸ਼ ਕਰਨੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਪੁੱਲਾਂ ਨਾਲ ਚਿਤਾਰਨੀ ਜੀ। ਢਾਡੀ ਜਥਾ ਆਪਣੇ ਕੋਲ ਪਹੁੰਚ ਚੁੱਕਾ ਹੈ ਜੀ, ਗਿਆਨੀ ਰਾਮ ਸਿੰਘ ਰਫਤਾਰ ਉਹਨਾਂ ਪਾਸ ਢਾਡੀ ਵਾਲਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੇ ਜਾਈਏ ਤਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣੀ ਅਧਾਰਾ ਹਮ ਸੰਤ ਜਨਾਰੇ ਨਾਰਾ ਪਤਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬੋਹੜ ਨ ਜੋਨੀ ਪਾਈਐ ਜਿਸ ਦੇਵ ਪੁਰਖ ਵਧਾਤਾ ਹਰ ਤਿੰਨ ਹੀ ਜਾਤਾ ਜਮ ਕੰਕਰ ਨੇੜ ਆਇਆ ਸੁਖ ਨਾਨਕ ਸਰਨੀ ਪਾਇਆ ਜਮ ਕੰਕਰ ਨੇੜ ਆਇਆ ਸੁਖ ਨਾਨਕ ਸਰਨੀ ਪਾਇਆ ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਬੈਠੀਆਂ ਨੇ ਆਓ ਗੁਰੂ ਕੇ ਪਿਆਰਿਓ ਸਭ ਤੋਂ ਪਹਿਲੇ ਮੇਰੇ ਸਾਹਿਬੇ ਕਮਾਲ ਹਜ਼ੂਰੀ ਅਨਵਰ ਦੀਨ ਦੁਖੀਆਂ ਦੇ ਦਾਰੂ ਮਜ਼ਲੂਮਾਂ ਦੇ ਮਾਲਕ ਔਰ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟੀਆਂ ਦੀ ਓਟ ਨਗੱਤਿਆਂ ਦੇ ਗਾਤਾ ਨਿਆਸਰਿਓ ਕੇ ਆਸਰੇ ਚਵਰ ਤੱਤ ਕੇ ਮਾਲਕਾ ਯਹਰਾ ਜਹੂਰ ਹਾਜਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਇਥ ਨਾਮ ਕੇ ਜਹਾਜ਼ ਔਰ ਸੱਚੀਆਂ ਤੇ ਸੁੱਚੀਆਂ ਆਤਮਾਮਾਂ ਦੇ ਦਿਲਾਂ ਦੀ ਧੜਕਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਮੁਕੱਦੇ ਚਰਨਾਂ ਦੇ ਨਾਲ ਆਓ ਸਾਡੀਆਂ ਤੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਕਰੀਏ ਯਤਨ ਇੱਕ ਵਾਰ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ ਜੇ ਗੁਰੂ ਦਾਤਾ ਦਿਆਲ ਹੀ ਨਾ ਤਾਂ ਸਿੱਖਾ ਤੇਰੇ ਮਨ ਦੀ ਸਰਧਾ ਪੂਰੀ ਕਰਦਾ ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ ਜੇ ਗੁਰੂ ਦਾਤਾ ਦਿਆਲ ਹੀ ਤੇ ਤੈਨੂੰ ਝੂਰ ਨਹੀਂ ਦਿੰਦਾ ਮਤਲਬ ਕਿ ਤੇਰੇ ਚਿਹਰੇ ਦੇ ਉੱਤੇ ਕਦੇ ਉਦਾਸੀ ਨਹੀਂ ਆਉਣ ਦਿੰਦਾ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਕਿਉਂਕਿ ਗੁਰੂ ਦਾਤਾ ਦਿਆਲ ਹੀ ਤੈਨੂੰ ਦੁੱਖਾਂ ਵਿੱਚ ਵੀ ਘਬਰਾਉਣ ਨਹੀਂ ਦਿੰਦਾ ਤੈਨੂੰ ਦੁੱਖਾਂ ਵਿੱਚ ਵੀ ਸੁੱਖ ਵਰਤਦਾ ਹੈ ਕਿਉਂਕਿ ਗੁਰੂ ਦਾਤਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਕਹਿੰਦਾ ਕਿ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਮਨ ਨਾਨਕ ਮੰਗਾ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ ਇੱਥੇ ਕਵੀ ਲਿਖਦਾ ਹੈ ਕਿ ਸਰਦਾ ਨਾਲ ਜੋ ਰਹੇ ਇਨਸਾਨ ਲੱਗਾ ਕਿਹੜਾ ਕੰਮ ਜੋ ਸਦਾ ਨਾ ਹੋਵੇ ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ ਇੱਕ ਮਿੰਟ ਤੇ ਕਲੀ ਨੀ ਜੁਦਾ ਹੁੰਦਾ ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ ਪਾਣੀ ਪਾਈਏ ਜੇ ਦਰਖਤ ਨੂੰ ਨੇਕ ਦੇ ਲਾ ਕੇ ਤੇ ਫਿਰ ਠੰਡੜੀ ਕਿਉਂ ਨਾ ਉਸਦੀ ਛਾਂ ਹੋਵੇ ਆਓ ਗੁਰੂ ਕੇ ਪਿਆਰਿਓ ਔਰ ਸੇਵਾ ਪੰਥੀ ਔਰ ਰੈੱਡ ਕ੍ਰਾਸ ਦੇ ਮੋਹਰੀ ਬਾਬਾ ਕਨ੍ਹਈਆ ਜੀ ਦੀ ਅੱਜ ਗੱਲ ਕਰਾਂਗੇ ਕਿਉਂਕਿ ਉਹਨਾਂ ਦੀ ਬਰਸੀ ਇਸ ਹਫ਼ਤੇ ਦੌਰਾਨ ਸੰਗਤਾਂ ਨੇ ਮਨਾਈ ਆ ਜਿੱਥੇ ਬਾਬਾ ਫਰੀਦ ਜੀ ਨੂੰ ਯਾਦ ਕੀਤਾ ਗਿਆ ਉੱਥੇ ਨਾਲ ਨਾਲ ਕਿਉਂਕਿ ਗੁਰੂ ਸਾਹਿਬਾਨਾਂ ਦੇ ਇਤਿਹਾਸ ਕਿਉਂ ਦਿਹਾੜਿਆ ਵੀ ਨਹੀਂ ਪਰ ਆਓ ਭਾਈ ਕਨ੍ਹਈਆ ਜੀ ਦਾ ਜੀਵਨ ਤੱਕ ਝਾਤ ਮਰਵਾਉਂਦਾ ਜਾਵਾਂ ਕਿਉਂਕਿ ਜਿਹੜੇ ਭਾਈ ਕਨ੍ਹਈਆ ਜੀ ਨੇ ਨਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਨਗਰ ਪੈਂਦਾ ਸੋਦਰਾ ਇਹ ਵਜ਼ੀਰਾਬਾਦ ਦਾ ਇੱਕ ਨਗਰ ਏ ਹੁਣ ਵਜ਼ੀਰਾਬਾਦ ਅੱਜ ਕੱਲ੍ਹ ਪਾਕਿਸਤਾਨ ਵਿੱਚ ਚਲਾ ਗਿਆ ਪਰ ਉਹ ਜਿਹਾ ਨਗਰ ਸੋਦਰਾ ਸੀ ਨਾ ਵਿਦਵਾਨ ਕਹਿੰਦੇ ਤੇ 100 ਦਰਵਾਜ਼ੇ ਹੁੰਦੇ ਸਨ 100 ਇਹਨੂੰ 100 ਦਰਾ ਕਹਿੰਦੇ ਸਨ ਹੁਣ ਇਹ ਧਰਤੀ ਉੱਤੇ ਇੱਕ ਪਰਿਵਾਰ ਰਹਿੰਦਾ ਭਾਈ ਨੱਥੂ ਰਾਮ ਜੀ ਕਹਿੰਦੇ ਭਾਈ ਨੱਥੂ ਰਾਮ ਇਹਦੀ ਧਰਮ ਪਤਨੀ ਦਾ ਨਾਂ ਹੈ ਬੀਬੀ ਸੁੰਦਰੀ ਔਰ ਇਹਨੇ ਦੇ ਘਰੇ ਔਰ ਇੱਕ ਪੁੱਤਰ ਨੇ ਜਨਮ ਲਿਆ 1648 ਈਸਵੀ ਨੂੰ ਇਸ ਪੁੱਤਰ ਦਾ ਨਾਮ ਰੱਖਿਆ ਗਿਆ ਕਨ੍ਹਈਆ ਜੀ ਹੁਣ ਭਾਈ ਕਨ੍ਹਈਆ ਜੀ ਕਿਉਂਕਿ ਘਰੇ ਸਾਧੂ ਸੰਤ ਆਉਂਦੇ ਨੇ ਮੈਂ ਪੁਰਸ਼ਾਂ ਦੀ ਸੇਵਾ ਪਰਿਵਾਰ ਕਰਦਾ ਭਾਈ ਨੱਥੂ ਰਾਮ ਕਹਿੰਦੇ ਅਮੀਰ ਬੜਾ ਹੈ ਭਾਈ ਨੱਥੂ ਰਾਮ
ਇਹ ਵਜ਼ੀਰ ਅਮੀਰ ਸਿੰਘ ਦੀ ਨੌਕਰੀ ਕਰਦਾ ਹੈ ਕਦੇ ਕਦੇ। ਔਰ ਜਿਹੜਾ ਜਰਨੈਲ ਅਮੀਰ ਸਿੰਘ ਹੈ ਨਾ, ਇਹ ਸੂਬੇਦਾਰ ਆ, ਇਹਨੂੰ ਪੰਜਾਬੀ ਲੈ ਕੇ ਆਉਂਦਾ। ਹੁਣ ਪੰਜਾਬ ਦੀ ਧਰਤੀ ਉੱਤੇ ਆਉਂਦਿਆਂ ਸਾਰਾ ਅਤੇ ਭਾਈ ਨੱਥੂ ਰਾਮ ਆਪਣੇ ਪੁੱਤਰ ਨੂੰ ਨਾਲ ਲੈ ਕੇ ਭਾਈ ਘਨੱਈਆ ਜੀ ਨੂੰ ਆਉਂਦਾ ਰਿਹਾ। ਹੁਣ ਭਾਈ ਘਨੱਈਆ ਜੀ ਇਹ ਪਿਤਾ ਪੁਰਖੀ ਕਿੱਤੇ ਵੱਲ ਚਲੇ ਗਏ, ਨਾਲ ਸੇਵਾ ਵੀ ਕਰਦੇ ਨੇ। ਕਹਿੰਦੇ ਨੇ ਦਾਰੀ ਅਸਲ ਇਹ ਰਾਤੇ ਖਲੋਂਜਾ ਨੇ ਸਨ, ਰਾਤੇ ਖਲੋਤੇ ਹੁੰਦੇ ਨੇ। ਕਹਿੰਦੇ ਨੇ ਕੋਈ ਗਰੀਬ ਗੁਰਬਾ ਹੁੰਦਾ ਉਹਨੂੰ ਮਾਇਆ ਦੇ ਦਿੰਦੇ ਨੀ, ਕੋਈ ਗਰੀਬ ਹੀ ਆਉਂਦਾ ਸਿਰ 'ਤੇ ਭਾਰ ਰੱਖਿਆ ਹੋਇਆ ਉਹਦਾ ਭਾਰ ਚੁੱਕ ਲੈਂਦੇ ਨੀ। ਕਹਿੰਦੇ ਰੋਜ਼ ਇੱਦਾਂ ਗੱਲਾਂ ਹੋਣ ਲੱਗ ਪਈਆਂ ਕਿ ਜਿਹੜਾ ਨੱਥੂ ਰਾਮ ਦਾ ਮੁੰਡਾ ਹੈ, ਕਹਿੰਦੇ ਨੇ ਉਹ ਤਾਂ ਪਾਗਲ ਜਿਹਾ ਲੱਗਦਾ। ਹੁਣ ਬਾਬਾ ਔਰ ਕਬੀਰ ਜੀ ਨੂੰ ਆਖਿਆ ਸੀ ਨਾ ਕਿ ਮਾਤਾ ਜੀ ਨੇ ਕਹਿਣ ਲੱਗੀ ਮਾਤਾ ਕਿ ਪੁੱਤ ਤੈਨੂੰ ਲੋਕ ਕਮਲਾ ਕਹਿੰਦੇ ਨੇ, ਕਹਿੰਦਾ ਕਹਿਣ ਲੈਣ ਦਿਓ ਕਿਉਂਕਿ ਦਾਰੀ ਅਸਲ ਔਰ ਮੈਂ ਕਮਲਾ ਕਿਵੇਂ ਬਣਾਂਗਾ ਕਿਉਂਕਿ ਮੈਂ ਤੇ ਰੱਬ ਦੀ ਭਗਤੀ ਕਰਦਾ। ਤੇ ਜਦੋਂ ਭਾਈ ਨੱਥੂ ਰਾਮ ਦੀ ਘਰਵਾਲੀ ਬੀਬੀ ਸੁੰਦਰੀ ਨੇ ਆਖਿਆ, ਕਹਿਣ ਲੱਗੀ ਕਿ ਨਹੀਂ ਯਾਰ ਲੋਕ ਤੈਨੂੰ ਬਾਬਰਾ ਕਹਿੰਦੇ ਨੀ, ਕਹਿੰਦੇ ਮਾਂ ਫਿਰ ਕੀ ਹੋਇਆ, ਬਾਬਰੇ ਤੇ ਪੁੱਤ ਮਾਮਾ ਦੇ ਹੁੰਦੇ ਨੇ ਨਾ, ਫਿਰ ਕੀ ਹੋਇਆ ਮਾਂ, ਅਗਰ ਤੇਰੇ ਪੁੱਤ ਨੂੰ ਸੇਵਾ ਕਰਦਿਆਂ ਕੋਈ ਬਾਬਰਾ ਕਹਿੰਦਾ। ਉਹਨਾਂ ਦਿਨਾਂ ਦੇ ਅੰਦਰ ਗੁਰੂ ਕੇ ਪਿਆਰੇ ਭਾਈ ਨਨੂਆ ਜੀ, ਇਹ ਭਾਈ ਨਨੂਆ ਜੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ 'ਚ ਰਹਿੰਦੇ ਨੀ, ਮੇਰੇ ਦਾਤਾ ਜੀ ਨੇ ਭੇਜ ਦਿੱਤਾ ਕਿ ਨਗਰਾਂ 'ਚ ਜਾ ਕੇ ਸੇਵਾ ਕਰਿਆ ਕਰ, ਪ੍ਰਚਾਰ ਕਰਿਆ ਕਰ। ਕਹਿੰਦੇ ਨੇ ਭਾਈ ਨਨੂਆ ਜੀ ਦਾ ਦਰਬਾਰ ਲੱਗਾ ਹੈ। ਹੁਣ ਉਸ ਦਰਬਾਰ ਵਿੱਚ ਭਾਈ ਘਨੱਈਆ ਜੀ ਬੈਠੇ ਨੀ, ਭਾਈ ਨਨੂਆ ਦੇ ਮੂੰਹੋਂ ਗੁਰੂ ਤੇਗ ਬਹਾਦਰ ਦੀ ਬਾਣੀ ਸੁਣੀ। ਪਰ ਗੁਰੂ ਕੇ ਪਿਆਰੋ ਜਦੋਂ ਬਾਣੀ ਸੁਣੀ ਨਾ, ਕਿਉਂਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਵਿਰਾਗਮਈ ਆ, ਹੁਣ ਵਿਰਾਗ ਲੱਗਾ ਹੋਇਆ। ਕਹਿਣ ਲੱਗੇ ਦੁਨੀਆਂ 'ਤੇ ਮਾਈ ਬਾਪ ਪੁੱਤਰ ਜਿੰਨੇ ਨੇ ਨਾ, ਰਿਸ਼ਤੇ ਨੇ, ਔਰ ਸਾਰੇ ਧਨ ਦਾ ਕਰਕੇ ਜੁੜੇ ਹੋਏ ਨੇ, ਪਰ ਸਮਾਂ ਆਉਂਦਾ ਕਿ ਦੁਨੀਆਂ ਸਾਥ ਇੱਕ ਦੂਜੇ ਦਾ ਛੱਡ ਜਾਂਦੀ ਆ। ਅਤੇ ਗੁਰੂ ਨਾਨਕ ਦੇਵ ਜੀ ਲਿਖਦੇ ਨੇ ਕਿ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹੋ ਕੋਈ, ਭਾਈ ਬੰਦੀ ਹਿੱਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਉਹ ਮਨੁੱਖਾ ਦੁਨੀਆਂ ਦੇ ਮਗਰ ਲੱਗ ਕੇ ਆਪਣਾ ਦੀਨ ਧਰਮ ਛੱਡ ਦਿੱਤਾ, ਪਰ ਦੁਨੀਆਂ ਨੇ ਤੇਰਾ ਸਾਥ ਥੋੜ੍ਹਾ ਦੇਣਾ। ਕਬੀਰ ਦੀਨ ਗਵਾਇਆ ਦੁਨੀ ਸੋ, ਦੁਨੀ ਨੇ ਚਾਲੀ ਸਾਥ, ਆਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ, ਆਪਣੇ ਹੱਥਾਂ ਨਾਲ ਪੈਰ 'ਤੇ ਕੁਹਾੜਾ ਮਾਰ ਕੇ ਬਹਿ ਗਿਆ। ਕਹਿੰਦੇ ਨੇ ਬਾਬਾ ਘਨੱਈਆ ਜੀ ਨੂੰ ਹੁਣ ਇੱਥੇ ਬਰਾਗ ਦਾ ਰੋਗ ਲੱਗ ਗਿਆ। ਇਹ ਨੌਵੇਂ ਪਾਤਸ਼ਾਹ ਜੀ ਦੇ ਦਰਬਾਰ 'ਚ ਆਏ, ਕਹਿਣ ਲੱਗੇ ਦਾਤਾ ਕੋਈ ਸੇਵਾ ਦਿਓ। ਗੁਰਦੇਵ ਕਹਿੰਦੇ ਸੇਵਾ ਜਲ ਦੀ ਦੇਵਾਂਗੇ ਤੈਨੂੰ, ਲੰਗਰ 'ਚ ਜਲ ਵਰਤਾ ਦਿਆ ਕਰ, ਘੋੜਿਆਂ ਨੂੰ ਜਲ ਵਰਤਾ ਦਿਆ ਔਰ ਪਿਲਾਇਆ ਕਰ, ਔਰ ਸਮਾਂ ਮਿਲਦਾ ਤਾਂ ਸਾਨੂੰ ਵੀ ਜਲ ਲਿਆ ਕੇ ਇਸ਼ਨਾਨ ਕਰਾ ਦਿਆ ਕਰ। ਕਹਿੰਦੇ ਸੇਵਾ ਕਰਦਾ ਰਿਹਾ, ਕੁਛ ਸਮਾਂ ਬੀਤਿਆ। ਹੁਣ ਗੁਰਦੇਵ ਕਹਿਣ ਲੱਗੇ ਭਾਈ ਘਨੱਈਆ ਤੂੰ ਇੱਦਾਂ ਕਰ, ਪਿੰਡ ਜਾ, ਪਿੰਡ ਆਪਣੇ ਕਿਹੜਾ ਚਲ ਜਾ, ਕੇ ਰਵਾਜ ਦਾ ਪਿੰਡ ਏ। ਹੁਣ ਉੱਥੇ ਦੁਬਾਰਾ ਗਿਆ ਜਿੱਥੇ ਧਰਮਸ਼ਾਲਾ ਬਣਾ ਕੇ ਬੈਠਾ ਸੀ, ਹੁਣ ਉੱਥੇ ਜਾ ਕੇ ਫਿਲੇ ਨੇ ਲੰਗਰ ਲਾ ਦਿੱਤਾ, ਜਲ ਦਾ ਸਵੀਲ ਲਾ ਦਿੱਤੀ ਗਈ। ਪਰ ਗੁਰੂ ਕੇ ਪਿਆਰੇ ਜਦੋਂ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਨੇ ਨਾ, ਉਦੋਂ ਪਿੰਡ ਪਿੰਡ ਗੱਲਾਂ ਹੁੰਦੀਆਂ ਨੇ, ਘਰ ਘਰ ਗੱਲਾਂ ਹੁੰਦੀਆਂ ਨੇ। ਕਈ ਨੌਵੇਂ ਪਾਤਸ਼ਾਹ ਨੇ ਧਰਮ ਦੀ ਖਾਤਰ, ਆਜ਼ਾਦੀ ਖਾਤਰ, ਇਨਸਾਨੀਅਤ ਖਾਤਰ ਔਰ ਆਪਣੀ ਕੁਰਬਾਨੀ ਕਰ ਗਏ ਨੇ ਹਿੰਦੂ ਧਰਮ ਦੀ ਖਾਤਰ। ਭਾਈ ਘਨੱਈਆ ਜੀ ਕਹਿੰਦੇ ਮੈਂ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਕਰ ਗਿਆ, ਔਰ ਉਹਨਾਂ ਦਾ ਪੁੱਤਰ ਬੈਠਾ ਗੱਡੀ 'ਤੇ ਗੁਰੂ ਗੋਬਿੰਦ ਸਿੰਘ ਜੀ, ਅਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਕੋਲ ਗਿਆ। ਕਹਿਣ ਲੱਗੇ ਦਾਤਾ ਮੈਂ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਆਇਆ ਕਰਦਾ ਸਾਂ, ਪਰ ਮੈਨੂੰ ਤੁਸੀਂ ਵੀ ਕੋਈ ਸੇਵਾ ਲਾ ਦਿਓ, ਮੈਂ ਸੇਵਾ ਕਰਨੀ ਚਾਹੁੰਦਾ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਜਿਹੜੀ ਸੇਵਾ ਬਾਪੂ ਨੇ ਲਾਈ ਸੀ ਉਹ ਕਰੀ ਜਾਇਆ ਕਰ। ਹੁਣ ਜਲ ਵਰਤਾਉਂਦਾ, ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਪਾਨ ਕਰਾ ਕੇ ਔਰ ਸਿੱਖ ਨੂੰ ਰਹਿਣੀ ਬਹਿਣੀ 'ਚ ਪ੍ਰਪਾ ਕੀਤਾ, ਅਤੇ ਗੁਰੂ ਕੇ ਪਿਆਰ ਇਹਨੇ ਅੰਮ੍ਰਿਤ ਛਕ ਲਿਆ ਦਾ ਨਾਮ ਬਣ ਗਿਆ ਘਨੱਈਆ ਸਿੰਘ। ਹੁਣ ਇਹਦੇ ਤਲਵਾਰ ਪਾਈ ਆ, ਅਤੇ ਸਿੱਖ ਹੱਸਦੇ ਪੁੱਛਦੇ ਨੇ, ਕਹਿੰਦੇ ਤੂੰ ਚਿੱਟੇ ਵਸਤਰ ਪਾਉਣਾ, ਤੇਰੇ ਚਿੱਟੇ ਵਸਤਰ ਨੇ ਤੇ ਤੂੰ ਸੇਵਾ ਜਲਦੀ ਕਰਦਾ। ਭਾਈ ਘਨੱਈਆ ਸਿੰਘ ਗੱਲ ਦੱਸਾ ਕਿ ਜਦੋਂ ਦੁਸ਼ਮਣ ਵਾਰ ਕਰੇਗਾ ਤੇ ਤੂੰ ਤਲਵਾਰ ਨਾ ਵਾਰ ਕਰ ਸਕਦੇ? ਭਾਈ ਘਨੱਈਆ ਕਹਿਣ ਲੱਗਾ ਜੀ ਉਹ ਮੈਂ ਵਾਰ ਨਾ ਕਰ ਸਕਿਆ, ਮੈਂ ਦੁਸ਼ਮਣ ਨੂੰ ਆਪਣੀ ਤਲਵਾਰ ਫੜਾ ਦੂੰ, ਤੂੰ ਮੇਰੇ 'ਤੇ ਵਾਰ ਕਰ ਦੇ। ਕਹਿੰਦੇ ਜਦੋਂ ਸਿੱਖ ਪੌਦੇ ਉਹ ਜਿਹੀਆਂ ਗੱਲਾਂ ਕਰਦਾ, ਤੇ ਗੁਰਦੇਵ ਕਹਿਣ ਲੱਗੇ ਘਨੱਈਆ ਜੀ ਇੱਦਾਂ ਕਰੋ,
ਕਿ ਤੁਸੀਂ ਬ੍ਰਹਮ ਗਿਆਨ ਦੀ ਵਸਤਾ ਚਲੇ ਗਏ ਹੋ, ਕਿ ਤੁਸੀਂ ਆਪਣੇ ਪਿੰਡ ਦੁਬਾਰਾ ਜਾ ਕੇ ਆਓ, ਕੁਝ ਸਮਾਂ ਰਹਿ ਕੇ ਆਓ, ਕਿਉਂਕਿ ਇੱਥੇ ਜੰਗ ਚੱਲਣੀ ਨਹੀਂ, ਇੱਥੇ ਜੰਗ ਚੱਲਣੇ ਨੇ ਮੁਗਲਾਂ ਦੇ ਨਾਲ, ਕਿਉਂਕਿ ਮੁਗਲ ਸਰਕਾਰ ਬਾਈ ਧਰ ਦੇ ਰਾਜਿਆਂ ਦੇ ਨਾਲ ਰਲ ਕੇ ਧਰਤੀ 'ਤੇ ਅਟੈਕ ਕਰੇਗੀ। ਕਹਿਣ ਲੱਗਾ ਠੀਕ ਹੈ ਦਾਤਾ, ਮੈਂ ਆਵਾਂਗਾ, ਪਰ ਜਿਹੜੀ ਡਿਊਟੀ ਲਾਉਂਗੇ ਪਰ ਪ੍ਰਵਾਨ ਕਰ ਲਿਆਂਗਾ। ਪਰ ਗੁਰੂ ਕੇ ਪਿਆਰੋ 1704 ਦਾ ਸਮੇਂ ਆਇਆ, ਭਾਈ ਘਨੱਈਆ ਜੀ ਫਿਰ ਵਾਪਸ ਆ ਗਏ। ਕਹਿਣ ਲੱਗੇ ਦਾਤਾ ਹੁਣ ਮੇਰੀ ਕਿਹੜੀ ਸੇਵਾ? ਗੁਰਦੇਵ ਕਹਿੰਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਬਿਨਾਂ ਕਿਸੇ ਭੇਦ ਭਾਵ ਦੇ ਜਲ ਵਰਤਾ ਦਿਆ ਕਰ। ਕਹਿੰਦੇ ਦਾਤਾ ਠੀਕ ਹੈ। ਕਹਿੰਦੇ ਚਿੱਟੇ ਬਸਤਰ ਪਾ ਕੇ ਉੱਧਰ ਮੁਗਲਾਂ ਅਟੈਕ ਕਰਦੇ ਨਹੀਂ, ਬਾਈ ਧਰ ਦੇ ਰਾਜੇ ਨਾਲ ਨਹੀਂ, ਉਧਰੋਂ ਜੰਗ ਚੱਲਦਾ, ਪਰ ਇੱਕ ਚਿੱਟੇ ਬਸਤਰਾਂ ਵਾਲਾ ਸਿਰ ਤੇ ਚਿੱਟਾ ਦਮਾਲਾ ਬੰਨ ਕੇ ਮਸ਼ਕ ਪਾ ਕੇ ਮਗਰ ਕਹਿੰਦੇ ਚਿੱਟਾ ਝੰਡਾ ਲਾ ਕੇ ਤੱਕੋ ਜੰਗ ਦੀ ਮੈਦਾਨ ਵਿੱਚ ਭਾਈ ਘਨੱਈਆ ਜੀ ਜਲ ਦੀ ਸੇਵਾ ਇਉਂ ਕਰਦੇ ਨੇ।

पर गुरु के प्यारियों भाई कन्हैया जी हुण जंग दे मैदान दे चिट्टे वस्त्र लेके अज चिट्टे वस्त्र पहन के सिर ते चिट्टा दमाला बन के कमर कशा करके पर मस्क च पानी भर के पानी पिलाउंदे नहीं, तलवारां चलदियां नहीं, ढालां च तलवारां वजदियां रे। कोई जख्मी होके डिगदा है ਉਹ ਆਵਾਜ਼ ਦਿੰਦਾ ਹੈ ਭਾਈ ਸਭ ਪਾਣੀ ਪਿਲਾ ਦਿਓ, ਕਿਉਂਕਿ ਗੁਰੂ ਕੇ ਪਿਆਰੇ ਦਾਤਾ ਨੇ ਆਖਿਆ ਪਵਨ ਗੁਰੂ ਪਾਣੀ ਪਿਤਾ। ਹੁਣ ਮਨੁੱਖਾ ਸਰੀਰ ਦੇ ਵਿੱਚ 70% ਪਾਣੀ ਆ, ਇਸ ਕਰਕੇ ਮੇਰੇ ਦਾਤਾ ਨੇ ਆਖਿਆ ਜਿਹੜਾ ਪਾਣੀ ਪਿਤਾ ਏ, ਪਾਣੀ ਤੋਂ ਬਿਨਾਂ ਮਨੁੱਖ ਵੱਜਦਾ ਨਹੀਂ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਮਾਤਾ ਨੂੰ ਧਰਤੀ, ਧਰਤੀ ਨੂੰ ਮਾਤਾ ਹੀ ਆਖ ਦਿੱਤਾ ਨਾ, ਪਵਨ ਨੂੰ ਗੁਰੂ ਆਖ ਦਿੱਤਾ ਕੀ ਹੈ। ਹੁਣ ਕਹਿੰਦੇ ਨੇ ਹਰ ਮਨੁੱਖ ਕਹਿੰਦਾ ਹੈ ਹੁਣ ਜ਼ਖਮੀ ਹੋ ਕੇ ਡਿੱਗਦਾ ਹੈ, ਉਹਦੇ ਮੂੰਹ 'ਚ ਆਵਾਜ਼ ਆਉਂਦੀ ਹਾਏ ਪਾਣੀ। ਜਦੋਂ ਹਾਏ ਪਾਣੀ ਕਹਿੰਦਾ ਤੇ ਭਾਈ ਕਨ੍ਹੱਈਆ ਜੀ ਦੌੜ ਜਾਂਦੇ ਨੇ, ਭਾਵੇਂ ਮੁਗਲ ਹੋਵੇ, ਭਾਵੇਂ ਪਹਾੜੀ ਕੋਈ ਹੋਵੇ, ਭਾਵੇਂ ਸਿੱਖ ਹੋਵੇ। ਹੁਣ ਆਮ ਤੌਰ 'ਤੇ ਦੁਸ਼ਮਣ ਸਾਹਮਣੇ ਲੜਦਾ ਹੋਵੇ ਤੇ ਦੁਸ਼ਮਣ ਨੂੰ ਜ਼ਖਮੀ ਕਰਕੇ ਧਰਤੀ ਦੇ ਸਿੱਖ ਡਿੱਗ ਗਏ ਤੇ ਭਾਈ ਕਨ੍ਹੱਈਆ ਜੇਕਰ ਪਾਣੀ ਪਿਲਾ ਦੇਵੇ, ਉਹ ਉੱਠ ਕੇ ਤਲਵਾਰ ਫਿਰ ਚੱਕ ਲੈਂਦਾ ਸੀ। ਔਰ ਉਹ ਸਿੱਖ ਦੇ ਵਿਰੁੱਧ ਲੜਦਾ ਹੈ ਤੇ ਕਹਿੰਦੇ ਨੇ ਸਿੱਖ ਸੋਚਦੇ ਨੇ ਇਹਨੂੰ ਕੀ ਕਰੀਏ, ਭਾਈ ਸਾਹਿਬ ਨੂੰ ਇਹ ਲੱਗਦਾ ਦੁਸ਼ਮਣਾਂ ਨਾਲ ਰਲ ਗਿਆ। ਹੁਣ ਇਉਂ ਲੱਗਦਾ ਇਹ ਪਾਣੀ ਸਾਨੂੰ ਘੱਟ ਤੇ ਦੁਸ਼ਮਣ ਨੂੰ ਜ਼ਿਆਦਾ ਪਿਲਾਉਂਦਾ ਹੈ, ਤੇ ਰੋਸ ਤੇ ਮਨ ਹੈ ਨਾ ਕਿ ਜੰਗ ਦੇ ਮੈਦਾਨ ਵਿੱਚ ਮੁਗਲਾਂ ਨੂੰ ਵੀ ਪਾਣੀ ਪਿਲਾਈ ਜਾਂਦਾ, ਪਹਾੜੀਆਂ ਨੂੰ ਵੀ ਪਾਣੀ ਪਿਲਾਈ ਜਾਂਦਾ, ਪਰ ਇੱਕੋ ਨਾਮ ਜਪਦਾ ਅਵਲ ਅਲਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇ ਕਹਿੰਦੇ ਨੇ ਸਿੱਖ ਸੋਚਣ 'ਚ ਪੈ ਗਏ ਹੁਣ ਕੀ ਕੀਤਾ ਜਾਵੇ। ਹੁਣ ਕੋਈ ਸਿੱਖ ਕਹਿਣ ਲੱਗੇ ਤਾਰੇ ਅਸੀਂ ਸ਼ਿਕਾਇਤ ਨਾ ਕਰੀਏ ਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਜਾ ਕੇ ਕਹੀਏ। ਇੱਕ ਸਿੱਖ ਕਹਿਣ ਲੱਗੇ ਗੁਰੂ ਨੇ ਮੰਨਣਾ ਨਹੀਂ। ਕਹਿੰਦੇ ਕਿਉਂ? ਕਿਉਂਕਿ ਗੁਰੂ ਜੀ ਨੂੰ ਪਿਆਰ ਬਹੁਤ ਕਰਦੇ ਨੇ, ਇਹ ਨੌਵੇਂ ਪਾਤਸ਼ਾਹ ਦੇ ਸਮੇਂ ਦਾ ਆਉਂਦਾ ਹੈ, ਇਹ ਬੜੀ ਜਲਦੀ ਸੇਵਾ ਲੰਗਰ 'ਚ ਕਰਦਾ ਰਹੀ ਹੈ, ਸੰਗਤਾਂ ਨੂੰ ਜਲ ਵਰਤਾਉਂਦਾ, ਸਵੀਲਾ ਲਾਉਂਦਾ ਪਿੰਡਾਂ 'ਚ ਜਾ ਕੇ। ਕਹਿਣ ਲੱਗੇ ਪਰ ਕੀ ਕੀਤਾ ਜਾਵੇ? ਕਿ ਸਿੱਖ ਕਹਿਣ ਲੱਗਾ ਆਪਾਂ ਇੱਦਾਂ ਨਾ ਕਰੀਏ, ਕਿਉਂਕਿ ਗੁਰਦੇਵ ਪੰਜਾਂ ਸਿੱਖਾਂ ਦਾ ਹੁਕਮ ਮੰਨਦੇ ਨਹੀਂ। ਗੁਰੂ ਕਲਗੀ ਵਾਲੇ ਪਾਤਸ਼ਾਹ ਕਹਿੰਦਾ ਰਹੇ ਕਿ ਪੰਜਾਂ ਸਿੱਖਾਂ ਦਾ ਹੁਕਮ ਮੈਂ ਟਾਲ ਨਹੀਂ ਸਕਦਾ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਬਾਵੇ ਦਰਗੇ ਮਾਨ। ਕਹਿੰਦੇ ਨੇ ਪੰਜ ਸਿੱਖ ਇਕੱਠੇ ਹੋ ਕੇ ਚਲੇ ਗਏ ਕਲਗੀ ਵਾਲੇ ਪਾਤਸ਼ਾਹ ਕੋਲ। ਕਹਿ ਲੱਗੇ ਕਲਗੀ ਵਾਲੇ ਪਾਤਸ਼ਾਹ ਇੱਕ ਅਸੀਂ ਸ਼ਿਕਾਇਤ ਲੈ ਕੇ ਆਏ ਦਾਤਾ ਜੀ। ਕਹਿੰਦੇ ਕਿਹੜੀ? ਕਹਿੰਦੇ ਕਿ ਸਿੱਖ ਗਦਾਰ ਹੋ ਗਿਆ, ਗਦਾਰ, ਉਹ ਕੌਮ ਨਾਲ ਗਦਾਰੀ ਕਰਦਾ। ਗੁਰਦੇਵ ਕਹਿੰਦੇ ਕਿੱਥੇ ਕਰ ਗਈ ਹੈ ਗਦਾਰੀ? ਕਹਿੰਦੇ ਜੰਗ ਦੇ ਮੈਦਾਨ 'ਚ। ਕਹਿੰਦੇ ਜੰਗ ਦੇ ਮੈਦਾਨ 'ਚ ਕਿਹੜਾ ਗਦਾਰੀ ਕਰਦਾ? ਕਹਿੰਦੇ ਦਾਰੇ ਅਸਲ ਦਾਤਾ ਸਾਨੂੰ ਪਤਾ ਤੁਸੀਂ ਉਹਨੂੰ ਪਿਆਰ ਬਹੁਤ ਕਰਦੇ ਹੋ, ਕਿ ਤੁਸੀਂ ਸਾਡੀ ਗੱਲ ਨਹੀਂ ਮੰਨਣੀ। ਗੁਰਦੇਵ ਕਹਿੰਦੇ ਪੰਜ ਆਏ ਹੋ ਨਾ, ਕੋਈ ਸੱਚ ਦੀ ਗੱਲ ਹੀ ਕਰੋਗੇ ਨਾ? ਕਹਿਣ ਲੱਗੇ ਦਾਤਾ ਪਰ ਸੱਚ ਤਾਂ ਇੱਕੋ ਏ ਕਿ ਜਿਹੜਾ ਭਾਈ ਕਨ੍ਹੱਈਆ ਏ ਉਹ ਦੁਸ਼ਮਣ ਨਾਲ ਰਲ ਗਿਆ। ਗੁਰਦੇਵ ਕਹਿੰਦੇ ਉਹ ਕਿਵੇਂ? ਕਹਿੰਦੇ ਜੰਗ ਦੇ ਮੈਦਾਨ 'ਚ ਜਦੋਂ ਕੋਈ ਸਾਡੇ ਨਾਲ ਲੜਦਾ ਹੈ ਅਸੀਂ ਉਹਨੂੰ ਜ਼ਖਮੀ ਕਰਕੇ ਧਰਤੀ 'ਤੇ ਡਿੱਗ ਦਿੰਦੇ ਹਾਂ, ਉਹਦੇ ਮੂੰਹ 'ਚੋਂ ਨਿਕਲਦਾ ਹਾਏ ਪਾਣੀ, ਅਤੇ ਭਾਈ ਕਨ੍ਹੱਈਆ ਦੌੜਾ ਜਾਂਦਾ ਜਾ ਕੇ ਪਾਣੀ ਪਿਲਾ ਦਿੰਦਾ, ਉਹਦੇ ਮੂੰਹ ਨੂੰ ਮਸ਼ਕ ਲਾ ਦਿੰਦਾ। ਗੁਰਦੇਵ ਕਹਿੰਦੇ ਭਾਈ ਕਨ੍ਹੱਈਆ ਇੱਦਾਂ ਕਰਦਾ? ਸਿੱਖ ਕਹਿਣ ਲੱਗੇ ਦਾਤਾ ਹਾਂ ਕਰਦਾ। ਕਹਿਣ ਲੱਗੇ ਪਰ ਸਾਰੇ ਸਿੱਖਾਂ ਨੂੰ ਪਤਾ ਹੋਣਾ? ਗੁਰਦੇਵ ਕਹਿਣ ਲੱਗੇ ਸਾਰੇ ਸਿੱਖਾਂ ਨੂੰ ਪਤਾ ਹੈ। ਕਹਿਣ ਲੱਗੇ ਦਾਤਾ ਪਤਾ ਹੈ। ਤੇ ਗੁਰਦੇਵ ਕਹਿੰਦੇ ਪਹਿਲਾਂ ਕਿਉਂ ਨਹੀਂ ਆਏ? ਕਹਿੰਦੇ ਦਾਤਾ ਧਾਤੋਂ ਡਰਦੇ ਨਹੀਂ, ਕਿ ਤੁਸੀਂ ਉਹਨੂੰ ਪਿਆਰ ਬੜਾ ਦਿੰਦੇ, ਗੋ ਕੋਲ ਹੀ ਬਿਠਾਈ ਰੱਖਦੇ ਹੋ, ਉਹਨੇ ਬ੍ਰਹਮ ਗਿਆਨ ਦੀਆਂ ਗੱਲਾਂ ਬੜੀਆਂ ਕਰਦੇ ਹੋ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਹੋਰ ਸਿੱਖ ਆ ਗਿਆ ਵੇਖ ਕੇ। ਕਹਿਣ ਲੱਗੇ ਪੰਜ ਸਿੱਖ ਜਾ ਕੇ ਸ਼ਿਕਾਇਤ ਲਾਉਂਦੇ ਨੇ, ਹੁਣ ਇਕੱਠੇ ਹੋ ਕੇ ਹੋਰ ਹੀ ਆ ਗਏ। ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ ਸੱਚ ਕਹਿੰਦੇ ਨੇ, ਤੱਕੋ ਇਹਨੇ ਸਿੱਖਾਂ ਨੇ ਜੋ ਕਲਗੀ ਵਾਲੇ ਪਾਤਸ਼ਾਹ ਨੂੰ ਵਾਰ ਵਾਰ ਦੁਹਰਾਇਆ ਉਹਨਾਂ ਗੱਲਾਂ ਨੂੰ, ਸੋ ਢਾਡੀ ਰਾਗ ਦੇ ਰਹੀ ਬੇਨਤੀ ਕਿਉਂ ਕੀਤੀ ਜਾ ਰਹੀ?

0: ਸ਼ੇਰ ਗਿੱਲ ਨਾਲ ਸਤਿਗੁਰ ਦਾਤਾ ਸ਼ੇਰ ਗਿੱਲ ਨਾਲ ਵੰਡ ਨਾ ਕਰਿਓ ਕਾਣੀ ਮੁਗਲਾ ਤਾਈ ਭਾਈ ਕਨਈਆ ਕਿਉਂ ਪਿਲਾਉਂਦਾ ਪਾਣੀ ਮੁਗਲਾ ਤਾਈ ਭਾਈ ਕਨਈਆ ਕਿਉਂ ਪਿਲਾਉਂਦਾ ਪਾਣੀ
1: ਓ ਮੁਗਲਾ ਤਾਈ ਭਾਈ ਕਨਈਆ ਕਿਉਂ ਪਿਲਾਉਂਦਾ ਪਾਣੀ ਮੁਗਲਾ ਤਾਈ ਭਾਈ ਕਨਈਆ ਕਿਉਂ ਪਿਲਾਉਂਦਾ ਪਾਣੀ ਕਲਗੀ ਵਾਲੇ ਪਾਤਸ਼ਾਹ ਹੁਣ ਦੁਸ਼ਮਣ ਜੰਗ ਦੇ ਵਿੱਚ ਜ਼ਖਮੀ ਹੋਵੇ ਤੇ ਜਿਹੜਾ ਉਹਨੂੰ ਪਾਣੀ ਪਿਲਾ ਕੇ ਉਹਨੂੰ ਤਾਕਤਵਰ ਕਰ ਦਿੰਦਾ ਉਹ ਸਾਡਾ ਦੁਸ਼ਮਣ ਹੀ ਹੋਇਆ ਨਾ ਹੁਣ ਗੁਰੂ ਕੇ ਪਿਆਰੇ ਸੱਚ ਸਿੱਖ ਵੀ ਬੋਲਦੇ ਨੇ ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਵੀ ਪਤਾ ਹੈ ਕਿ ਭਾਈ ਕਨਈਆ ਜੋ ਕਰਦਾ ਸਹੀ ਕਰਦਾ ਹੁਣ ਦੋਨੇ ਪਾਸੇ ਸੱਚੇ ਇੱਕ ਪਾਸੇ ਇਨਸਾਨੀਅਤ ਹੈ ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਸਭਨਾਂ ਦੇ ਵਿੱਚ ਰੱਬ ਵੱਸਦਾ ਹੈ ਹੁਣ ਜੇ ਸਭਨਾਂ ਦੇ ਵਿੱਚ ਰੱਬ ਵੱਸਦਾ ਹੈ ਤਾਂ ਇਨਸਾਨ ਇਨਸਾਨ ਦੀ ਕਦਰ ਕਰਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਦਾਤਗੀਰ ਪੀਰ ਪੁੱਛਦਾ ਹੈ ਕਿ ਦਾਤਾ ਦੱਸੋ ਰੱਬ ਰਹਿੰਦਾ ਕਿੱਥੇ ਆ ਗੁਰਦੀਪ ਕਹਿੰਦੇ ਦਾਰੇ ਅਸਲ 'ਚ ਮੈਂ ਦੁੱਧ ਵਿੱਚ ਘਿਓ ਹੁੰਦਾ ਨਾ ਪਰ ਘਿਓ ਕਦੇ ਦਿਸਦਾ ਥੋੜੋ ਆ ਘਿਓ ਕਦੇ ਦਿਸਦਾ ਥੋੜੋ ਏ ਉਹਨੂੰ ਗਰਮ ਕੀਤਾ ਜਾਂਦਾ ਗਰਮ ਕਰਕੇ ਜਾਗ ਲਾਇਆ ਜਾਂਦਾ ਜਾਗ ਕਰ ਲਾ ਕੇ ਉਹਨੂੰ ਸਵੇਰ ਨੂੰ ਜਦੋਂ ਫੁੱਟ ਜਾਵੇ ਉਹਨੂੰ ਰਿੜਕਿਆ ਜਾਂਦਾ ਹੁਣ ਜਦੋਂ ਰਿੜਕਿਆ ਜਾਂਦਾ ਉਹ 'ਚੋਂ ਮੱਖਣ ਤਿਆਰ ਹੁੰਦਾ ਮੱਖਣ ਤਿਆਰ ਕਰਕੇ ਔਰ ਗਰਮ ਕਰਕੇ ਘਿਓ ਤਿਆਰ ਕੀਤਾ ਜਾਂਦਾ ਪਰ ਮੇਰੇ ਦਾਤਾ ਜੀ ਕਹਿੰਦੇ ਹਰ ਦੁੱਧ ਵਿੱਚ ਮੱਖਣ ਹੁੰਦਾ ਹਰ ਦੁੱਧ ਵਿੱਚ ਮੱਖਣ ਹੁੰਦਾ ਪਰ ਦਿਸਦਾ ਕਿਸੇ ਨੂੰ ਨਹੀਂ ਹਰ ਬੰਦੇ ਵਿੱਚ ਆਤਮਾ ਪਰਮਾਤਮਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਦਿਸ ਕੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਮੇਰੇ ਦਾਤਾ ਜੀ ਕਹਿੰਦੇ ਜਿੱਥੇ ਦਇਆ ਆ ਗਈ ਉੱਥੇ ਧਰਮ ਆ ਗਿਆ ਧੌਲ ਧਰਮ ਦਇਆ ਕਾ ਪੂਤ ਆ ਔਰ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਏ ਤੇ ਜਿਹ 'ਚ ਦਇਆ ਆ ਗਈ ਉਹ ਧਰਮ ਹੀ ਬਣ ਗਿਆ ਤੇ ਜਦੋਂ ਦਇਆ ਤੇ ਧਰਮ ਇਕੱਠੇ ਹੋ ਗਏ ਪਰ ਰੱਬ ਆਤਮਾ 'ਚ ਪ੍ਰਵੇਸ਼ ਕਰਦਾ ਹੈ ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਨੇ ਨਾ ਕਿ ਭੈ ਵਿੱਚ ਨਿਰਭਉ ਪਾਈਆ ਅਗਰ ਪਰਮਾਤਮਾ ਦਾ ਭੈ ਰੱਖੋਗੇ ਤੇ ਪਰਮਾਤਮਾ ਨੂੰ ਪਾਲੋਗੇ ਕਿਉਂਕਿ ਬਾਬਾ ਧੰਨਾ ਜੀ ਹੁਣ ਬਾਬਾ ਧੰਨਾ ਜੀ ਜਦੋਂ ਪਰਮਾਤਮਾ ਦੀ ਬੰਦਗੀ ਕਰਦੇ ਨੇ ਨਾ ਉਹ ਕੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਜੋ ਜਿਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਤਾ ਜਿਹੜਾ ਤੇਰਾ ਨਾਮ ਜਪਦੇ ਨੇ ਨਾ ਉਹਨਾਂ ਦੇ ਕਾਰਜ ਤੂੰ ਸਵਾਰਦਾ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਕਿਉਂ ਨਾਨਕ ਨਾਮ ਚੜ੍ਹਦੀ ਕਲਾ ਜਿਹਨਾਂ ਦੇ ਪੱਲੇ ਨਾਮ ਹੈ ਉਹ ਚੜ੍ਹਦੀ ਕਲਾ 'ਚ ਨਹੀਂ ਔਰ ਜਿਹਨਾਂ ਦੇ ਪੱਲੇ ਚੜ੍ਹਦੀ ਕਲਾ ਉਹ ਕੀ ਕਰਦੇ ਨੇ ਸਰਬੱਤ ਦਾ ਭਲਾ ਮੰਗਦੇ ਨੇ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਮੇਰੇ ਦਾਤਾ ਜੀ ਲਿਖਦੇ ਜੋ ਸਭਨਾਂ ਦਾ ਭਲਾ ਮਨਾਇੰਦਾ ਤੇ ਸਿੱਕਾ ਬੁਰਾ ਕਿਉਂ ਹੋਏ ਹੁਣ ਭਾਈ ਕਨਈਆ ਦੇ ਵਿੱਚ ਇਹ ਜੋਤ ਆ ਚੁੱਕੀ ਆ ਹੁਣ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਭਾਈ ਕਨਈਆ ਜੀ ਨੂੰ ਸੱਦੋ ਜਦੋਂ ਸਾਹਮਣੇ ਆਉਂਦਾ ਸਿੱਖ ਘੂਰਦੇ ਨੇ ਇਹਨੂੰ ਹੁਣ ਘੂਰਦੇ ਕਿਉਂ ਨੇ ਦੁਸ਼ਮਣ ਨੇ ਕਹਿੰਦੇ ਰਲ ਗਿਆ ਹੁਣ ਸਿੱਖ ਇਹਦੇ ਲੱਖਾਂ ਕੜਗੜ ਵੇਖਦੇ ਨੇ ਇਹ ਉਹੀਓ ਬੰਦਾ ਜਿਹੜਾ ਜੰਗ ਦੇ ਮੈਦਾਨ 'ਚ ਮੁਗਲ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਆਇਆ ਇਹ ਉਹੀਓ ਭਾਈ ਕਨਈਆ ਤੇ ਜਿਹੜਾ ਦੁਸ਼ਮਣ ਤੇ ਸਿੱਖ ਦੀ ਪਛਾਣ ਨਹੀਂ ਕਰ ਰਿਹਾ ਕੋਈ ਸਿੱਖ ਬੁਲਾਉਂਦਾ ਨਹੀਂ ਇਹਨੂੰ ਹੁਣ ਇੰਨਾ ਕੁਝ ਹੁੰਦਾ ਜਦੋਂ ਵੇਖਿਆ ਨਾ ਤੇ ਤੁਰਿਆ ਆਉਂਦਾ ਖਚੋ ਹੰਝੂ ਆ ਗਿਆ ਕਹਿੰਦੇ ਜਿਹੜੇ ਕੱਲ ਮੈਨੂੰ ਪਿਆਰ ਕਰਦੇ ਸੀ ਬੜੇ ਪਿਆਰ ਨਾਲ ਬੁਲਾਉਂਦੇ ਹੁੰਦੇ ਸੀ ਨਾ ਅੱਜ ਮੇਰੇ ਵੱਲ ਅੱਖੀ ਨਹੀਂ ਕਰਦੇ ਗੱਲ ਕੀ ਹੋ ਗਈ ਕਹਿੰਦੇ ਗੁਰੂ ਕਲਗੀ ਵਾਲੇ ਪਾਤਸ਼ਾਹ ਕੋਈ ਜਾ ਕੇ ਧਾਹਾਂ ਮਾਰ ਕੇ ਰੋ ਪਿਆ ਕਹਿੰਦਾ ਕਲਗੀ ਵਾਲੇ ਪਾਤਸ਼ਾਹ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਸਿੱਖ ਕੱਲ ਮੈਨੂੰ ਪਿਆਰ ਨਾਲ ਬੁਲਾਉਂਦੇ ਸੀ ਅੱਖਾਂ ਕੱਢਦੇ ਨੇ ਅੱਜ ਮੇਰੇ ਵੱਲ ਘੂਰ ਘੂਰ ਦੇਖਦੇ ਨੇ ਗੱਲ ਕੀ ਹੋ ਗਈ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਕੋਈ ਕਸੂਰ ਕੀਤਾ ਹੋਣਾ ਤੂੰ ਤੇ ਤੋਂ ਕੋਈ ਗਲਤੀ ਹੋ ਗਈ ਹੋਊ ਕਹਿੰਦੇ ਦਾਤਾ ਮੈਂ ਇਨਸਾਨ ਆ ਭੁੱਲਣੀ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਆ ਪਰਮਾਤਮਾ ਗਲਤੀ ਨਹੀਂ ਕਰਦਾ ਗਲਤੀ ਕਰਦਾ ਮਨੁੱਖ ਆ ਕਿਉਂਕਿ ਮਨੁੱਖ ਹੈ ਹੀ ਗਲਤੀਆਂ ਦਾ ਪੁਤਲਾ ਕਹਿਣ ਲੱਗੇ ਦਾਤਾ ਮੈਂ ਤੋਂ ਕੋਈ ਗਲਤੀ ਹੋ ਗਈ ਹੋਊ ਗੁਰਦੇਵ ਕਹਿੰਦੇ ਆਹ ਵੇਖ ਲਾ ਤੇਰੀ ਸ਼ਿਕਾਇਤ ਲੈ ਕੇ ਆਏ ਨੇ ਸਾਰੇ ਸਿੱਖ ਤੇਰੀ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਆ, ਆ ਸਾਹਮਣੇ ਖਲੋਤੇ ਨਹੀਂ। ਸਿੱਖ ਕਹਿਣ ਲੱਗੇ, ਭਾਈ ਘਨੱਈਆ ਕਿੰਨੇ ਪੈਸੇ ਮਿਲਦੇ ਦੁਸ਼ਮਣ ਕੋਲੋਂ? ਹੁਣ ਇਹੋ ਕਿਹਾ ਜਾਂਦਾ ਨਾ ਕਿ ਤੂੰ ਦੁਸ਼ਮਣ ਨਾਲ ਰਲ ਗਿਆ, ਤੂੰ ਸਰਕਾਰ ਨਾਲ ਰਲ ਗਿਆ, ਪਰ ਸਾਨੂੰ ਦੱਸ ਤੈਨੂੰ ਸਰਕਾਰ ਕੀ ਦੇ ਰਹੀ ਆ? ਕਿਉਂਕਿ ਸਰਕਾਰ ਆਪਣੇ ਚਮਚੇ ਖਰੀਦ ਕੇ, ਇੱਕ ਕੌਮ ਦੇ ਬੰਦੇ ਖਰੀਦ ਕੇ ਕੌਮ ਦੇ ਵਿਰੁੱਧ ਵਰਤ ਲੈਂਦੀ ਆ। ਅਤੇ ਫਿਰ ਪੁੱਛਿਆ ਜਾਂਦਾ ਕਿ ਤੁਹਾਨੂੰ ਕਿੰਨੀ ਸਰਕਾਰ ਪੈਸਾ ਦਿੰਦੀ ਆ? ਹੁਣ ਉਹੀਓ ਗੱਲ ਹੋ ਗਈ। ਸਿੱਖ ਪੁੱਛਦੇ, ਭਾਈ ਘਨੱਈਆ ਸਾਨੂੰ ਦੱਸ ਕਿ ਤਿੰਨ ਮੁਗਲ ਕਿੰਨੇ ਪੈਸੇ ਦਿੰਦੇ ਆ? ਕਿ ਤੂੰ ਸਿੱਖਾਂ ਨੂੰ ਪਾਣੀ ਘੱਟ ਅਤੇ ਮੁਗਲਾਂ ਨੂੰ ਜ਼ਿਆਦਾ ਪਿਲਾ ਰਿਹਾ? ਕਹਿੰਦਾ ਨਹੀਂ, ਕੋਈ ਆਵਾਜ਼ ਮਾਰੇ ਮੈਂ ਉੱਥੇ ਜਾਂਦਾ। ਕੋਈ ਆਵਾਜ਼ ਮਾਰੇ, ਕਿਉਂਕਿ ਇੱਕ ਪਿਤਾ ਇੱਕ ਸਕੀ ਹੈ ਮੁਬਾਰਕ, ਤੂੰ ਮੇਰਾ ਗੁਰਹਾਈ। ਕਹਿੰਦੇ ਨੇ ਤਾਹਾਂ ਨਿਕਲ ਗਈਆਂ, ਦਾਤਾ ਮੈਨੂੰ ਕੋਈ ਦੁਸ਼ਮਣ ਦੀਂਦਾ ਥੋੜੋ ਏ। ਕਹਿੰਦੇ ਨੇ ਰੋ ਰੋ ਕੇ, ਇੱਕ ਡੋਲੀ ਛੰਦ ਆਓ, ਮੈਂ ਤੁਹਾਡੀ ਰਗਤ ਕੇ ਬਨਗੀ ਪੇਸ਼ ਕਰਨ ਜਾ ਰਿਹਾ ਡੋਲੀ ਛੰਦ। ਕਹਿੰਦੇ ਨੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਰੋ ਰੋ ਕੇ ਕਹਿੰਦਾ, ਦਾਤਾ ਇੰਨੀ ਵੱਡੀ ਗਲਤੀ ਹੋ ਗਈ ਮੇਰੇ ਤੋਂ? ਨਹੀਂ ਨਹੀਂ, ਇਹ ਕਸੂਰ ਥੋੜੋ ਏ ਮੇਰਾ। ਤੱਕੋ ਅੱਜ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਚੰਦ ਗੱਲਾਂ ਸਾਂਝੀਆਂ।

ਨਹੀਂ ਆਸ ਮੈਨੂੰ ਤੁਸਾਂ ਦੇ ਪਿਆਰ ਚੋ, ਮੇਰੇ ਤੋਂ ਕੀ ਕਸੂਰ ਹੋ ਗਿਆ। ਭਾਈ ਕਨਈਆ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਕਹਿਣ ਲੱਗਾ, ਦਾਤਾ ਮੈਂ ਐਡੀ ਵੱਡੀ ਗਲਤੀ ਕਿਹੜੀ ਕਰ ਬੈਠਾ। ਦਾਤਾ ਤੁਸੀਂ ਕਹਿੰਦੇ ਹੋ ਨਾ ਮਾਨਸ ਕੀ ਜਾਤ, ਸਭ ਇੱਕ ਪਹਿਚਾਨਵੋ। ਦਾਤਾ ਤੁਸੀਂ ਨਾਲ ਹੀ ਕਹਿੰਦੇ ਹੋ ਨਾ ਇੱਕੋ ਹੈ ਭਾਈ, ਇੱਕੋ ਹੈ, ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਭਾਈ। ਤੇ ਭਗਤ ਕਬੀਰ ਜੀ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਹੁਣ ਪਰਮਾਤਮਾ ਇੱਥੇ ਭਗਤ ਕਬੀਰ ਜੀ ਕਹਿੰਦੇ ਘੁਮਿਆਰ ਆ, ਔਰ ਘੁਮਿਆਰ ਤਰ੍ਹਾਂ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਤਾਂ ਪਰਮਾਤਮਾ ਨੂੰ ਵੀ ਤਰ੍ਹਾਂ ਤਰ੍ਹਾਂ ਦੇ ਬਲੁੱਖ ਪੈਦਾ ਕੀਤੇ ਹੋਏ ਨੇ, ਪਰ ਮਿੱਟੀ ਇੱਕੋ ਆ। ਕਿਉਂਕਿ ਗੁਰੂ ਕੇ ਪਿਆਰਿਓ, ਮੇਰੇ ਦਾਤਾ ਜੀ ਨੇ ਲਿਖਿਆ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕੁੰਭਾਰੇ, ਸਭ ਮੈਂ ਸੱਚਾ ਇੱਕੋ ਸੋਈ, ਜਿਸ ਕਾ ਕੀਆ ਸਭ ਕੁਝ ਹੋਈ। ਹੁਕਮ ਪਛਾਣੇ ਸੋ ਬੰਦਾ ਜਾਣੇ, ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ। ਕਿ ਬੰਦਾ ਤੇ ਉਹੀ ਹੋਏ ਜਿਹੜਾ ਪਰਮਾਤਮਾ ਦੀ ਇੱਕੋ ਦੀ ਪਹਿਚਾਣ ਕਰਦਾ। ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਹੁਣ ਦਾਤਾ ਜੀ ਕਹਿੰਦੇ ਜਿਹੜੀ ਸਿਫਤ ਹੋਵੇ ਉਹੀ ਉਹ ਬੰਦਾ ਏ, ਪਰ ਇਨਸਾਨ ਇੱਕ ਹੀ। ਹੁਣ ਗੁਰੂ ਕੇ ਪਿਆਰੇ ਭਾਈ ਕਨਈਆ ਤਾਹਾਂ ਮਾਰ ਕੇ ਰੋ ਉੱਠਿਆ, ਕਹਿਣ ਲੱਗਾ ਦਾਤਾ ਜੀ ਜਦੋਂ ਕੋਈ ਜੰਗ ਦੇ ਮੈਦਾਨ 'ਚ ਜ਼ਖਮੀ ਹੁੰਦਾ ਨਾ, ਮੈਨੂੰ ਕੋਈ ਆਵਾਜ਼ ਦਿੰਦਾ, ਮੈਨੂੰ ਬੰਦਾ ਨਹੀਂ ਦਿਸਦਾ। ਗੁਰਦੇਵ ਕਹਿੰਦਾ ਤੈਨੂੰ ਕੀ ਦਿਸਦਾ? ਕਹਿੰਦਾ ਦਾਤਾ ਮੈਨੂੰ ਤਾਂ ਇਉਂ ਦਿਸਦਾ ਕਿ ਤੂੰ ਮੈਨੂੰ ਤੇ ਕਹਿ ਰਹੀ ਜਾ ਕੇ ਜਲ ਛਕਾ ਦੇ, ਮੈਨੂੰ ਤੇਰਾ ਨੂਰ ਦਿਸਦਾ ਦਾਤਾ ਉੱਥੇ। ਮੈਨੂੰ ਕੋਈ ਮੁਸਲਮਾਨ ਨਹੀਂ ਦਿੰਦਾ, ਮੈਨੂੰ ਕੋਈ ਹਿੰਦੂ ਨਹੀਂ ਦਿੰਦਾ, ਮੈਨੂੰ ਕੋਈ ਸਿੱਖ ਨਹੀਂ ਦਿੰਦਾ। ਮੈਨੂੰ ਤਾਂ ਇਉਂ ਲੱਗਦਾ ਕਿ ਬਾਪੂ ਨੇ ਮੇਰੀ ਡਿਊਟੀ ਲਾਈ ਹੋਈ ਆ। ਕੋਈ ਆਵਾਜ਼ ਦਿੰਦਾ ਕਿ ਜਲ ਛਕਾ ਦੇ ਦਾਤਾ, ਮੈਂ ਭੱਜ।

ਹੈ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹਦੀ ਆਤਮਾ ਚੋਂ ਆਵਾਜ਼ ਇੱਕੋ ਹੀ ਆ ਰਹੀ ਆ ਕਿ ਉਹ ਇਨਸਾਨ ਮਨੁੱਖ ਕੋਈ ਮੁਸਲਮਾਨ ਨਹੀਂ ਉਹ ਤੇ ਇੱਕੋ ਹੀ ਗੱਲ ਕਹਿੰਦਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣੇ ਆਈ ਇਹਨੂੰ ਦੁਸ਼ਮਣ ਕੋਈ ਨਹੀਂ ਦਿੰਦਾ ਕਿਉਂਕਿ ਤੁਹਾਡੀਆਂ ਨਜ਼ਰਾਂ 'ਚ ਤਲਵਾਰ ਚੱਲਦੀ ਆ ਤੁਸੀਂ ਦੁਸ਼ਮਣ ਉੱਤੇ ਵਾਰ ਕਰਦੇ ਹੋ ਪਰ ਇਹਦੀ ਨਜ਼ਰਾਂ 'ਚ ਦੁਸ਼ਮਣ ਨਹੀਂ ਇਹਨੂੰ ਅੱਜ ਤੋਂ ਬਾਅਦ ਰੋਕਿਓ ਉਹਨੇ ਬ੍ਰਹਮ ਗਿਆਨੀ ਬਣ ਗਿਆ ਹੁਣ ਬ੍ਰਹਮ ਗਿਆਨੀ ਦੀ ਵਸਤਾ ਵਿੱਚ ਆ ਗਿਆ ਇਸ ਕਰਕੇ ਇਹਦੇ ਸਾਹਮਣੇ ਕੋਈ ਮੁਸਲਮਾਨ ਦੁਸ਼ਮਣ ਨਹੀਂ ਕਹਿੰਦੇ ਨੇ ਉਸ ਵਕਤ ਸਿੱਖ ਚਲੇ ਗਏ ਕਲਗੀ ਵੇਲੇ ਪਾਤਸ਼ਾਹ ਕਹਿੰਦੇ ਕਨ੍ਹਈਆ ਤੂੰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ ਭਾਈ ਸਾਹਿਬ ਇੱਕ ਡਿਊਟੀ ਹੋਰ ਦਈਏ ਕਰੋਗੇ ਕਹਿੰਦੇ ਦਾਤਾ ਉਹ ਕਿਹੜੀ ਗੁਰਦੇਵ ਕਹਿੰਦੇ ਆ ਚੱਕਲਾ ਮਲਮ ਪਈ ਆ ਡੱਬੀਆਂ ਉਹ ਪੱਟੀਆਂ ਪਈਆਂ ਜਦੋਂ ਕੋਈ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਇਆ ਹੋਵੇ ਨਾ ਉਹਦੀ ਮਲਮ ਪੱਟੀ ਵੀ ਕਰ ਦਿਆ ਕਰ ਕਹਿੰਦੇ ਦਾਤਾ ਮੈਨੂੰ ਦੱਸੋ ਮੈਂ ਸਿੱਖਾਂ ਦੀ ਕਰਾਂ ਜਾਂ ਹੋਰ ਮੁਸਲਮਾਨਾਂ ਦੀ ਵੀ ਗੁਰਦੇਵ ਕਹਿੰਦੇ ਸਾਰਿਆਂ ਦੀ ਕਹਿੰਦੇ ਤੱਕੋ ਅੱਜ ਗੁਰੂ ਕਲਗੀ ਵਾਲੇ ਪਾਤਸ਼ਾਹ ਭਾਈ ਕਨ੍ਹਈਆ ਦੀ ਜਿਹੜੀ ਡਿਊਟੀ ਲਾਉਂਦੇ ਅਖੀਰਲੀ ਕਵਿਤਾ ਔਰ ਕੀ ਕਹਿੰਦੇ ਨੇ ਕੀ ਗੱਲਾਂ ਸਮਝਾ ਰਹੇ ਨੇ ਇਸ ਕਵਿਤਾ ਵਿੱਚ ਉਹ ਬੋਲ ਢਾਡੀ ਜੱਥਾ ਬੇਨਤੀ ਇਉਂ ਕਹਿਣੀ ਜਾ ਰਹੇ ਹੈ।

ਕਲਗੀ ਵੇਲੇ ਪਾਤਸ਼ਾਹ ਕਹਿਣ ਲੱਗੇ, ਭਾਈ ਕਨ੍ਹਈਆ ਜੀ ਤੇਰੀ ਸੇਵਾ ਸਫਲ ਹੋਈ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਭਾਈ ਕਨ੍ਹਈਆ ਜੀ ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਤੁਹਾਡੀ ਸੇਵਾ ਮਹਾਨ ਨੇ, ਪਰ ਅੱਜ ਤੋਂ ਬਾਅਦ ਕਿ ਡਿਊਟੀ ਹੋਰ ਦਿੰਦੇ ਆ। ਅੱਗੇ ਤੁਸੀਂ ਜਲ ਕਿੱਲਾ ਛਕਾਉਂਦੇ ਸੀ, ਹੁਣ ਜੰਗ ਦੇ ਮੈਦਾਨ ਵਿੱਚ ਕਿ ਤੁਸੀਂ ਮਲਮ ਪੱਟੀ ਵੀ ਕਰਿਆ ਕਰੋ। ਜਿਹੜੇ ਜ਼ਖਮ ਹੁੰਦੇ ਨੇ ਤਲਵਾਰ ਦੇ ਨਾਲ, ਉਹਨਾਂ ਨੂੰ ਮਲਮ ਲਾਇਆ ਕਰੋ ਅਤੇ ਨਾਲ ਪੱਟੀ ਬੰਨ੍ਹਿਆ ਕਰੋ, ਦੱਤ ਸੱਤ ਬਚਨ, ਕਿਉਂਕਿ ਕਲਗੀ ਵੇਲੇ ਪਾਤਸ਼ਾਹ ਪਰਉਪਕਾਰੀ ਨੇ। ਅਗਰ ਤੀਰ ਦੁਸ਼ਮਣ ਵੱਲ ਛੱਡਦੇ ਨੇ ਤਾਂ ਨਾਲ ਸੋਨਾ ਲੱਗਾ ਹੁੰਦਾ, ਇਹ ਸੋਨਾ ਕਿਉਂ ਲੱਗਾ? ਅਗਰ ਉਹ ਜ਼ਖਮੀ ਹੋ ਜਾਂਦਾ ਉਹ ਸੋਨੇ ਨਾਲ ਇਲਾਜ ਕਰਵਾ ਲਵੇ, ਅਗਰ ਉਸ ਤੀਰ ਦੇ ਨਾਲ ਔਰ ਦੁਨੀਆ ਤੋਂ ਚਲਾ ਜਾਂਦਾ ਉਹ ਸੋਨੇ ਦੇ ਨਾਲ ਪਰਿਵਾਰ ਉਹਦਾ ਅੰਤਿਮ ਸੰਸਕਾਰ ਕਰ ਸਕਦਾ, ਕਿਉਂਕਿ ਦਾਤਾ ਪਰਉਪਕਾਰੀ ਹੈ ਨਾ। ਹੁਣ ਮੇਰੇ ਦਾਤਾ ਨੇ ਡਿਊਟੀ ਲਾ ਦਿੱਤੀ ਭਾਈ ਕਨ੍ਹਈਆ ਜੀ ਦੀ ਕਿ ਤੁਸੀਂ ਇਹ ਸੇਵਾਵਾਂ ਕਰਿਓ ਜੇ, ਕਿਉਂਕਿ ਤੁਹਾਡੇ ਸਾਹਮਣੇ ਕੋਈ ਦੁਸ਼ਮਣ ਨਹੀਂ, ਤੁਹਾਡੇ ਸਾਹਮਣੇ ਕੋਈ ਮਿੱਤਰ ਨਹੀਂ, ਤੁਹਾਡੇ ਸਾਹਮਣੇ ਸਾਰੇ ਬਰਾਬਰ ਨੇ। ਸੋ ਗੁਰੂ ਕੇ ਪਿਆਰਿਓ, ਧੰਨ ਨੇ ਗੁਰੂ ਕੇ ਸਿੱਖ ਅਤੇ ਧੰਨ ਹੈ ਗੁਰੂ ਕਲਗੀ ਵਾਲਾ ਪਾਤਸ਼ਾਹ। ਅੱਜ ਆਪਾਂ ਉਹਦੇ ਪੁੱਤਰ ਹੀ ਨਾ, ਅਤੇ ਕਲਗੀ ਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀ, ਅੰਮ੍ਰਿਤ ਛਕ ਗੁਰੂ ਵਾਲੇ ਬਣੋ। ਆਪਾਂ ਕਲਗੀ ਵਾਲੇ ਪਾਤਸ਼ਾਹ ਦੇ ਧੀਆਂ ਪੁੱਤਰ ਬਣ ਕੇ ਜੀਵਨ ਬਤੀਤ ਕਰੀਏ। ਸਾਡੇ ਤੋਂ ਵਾਧਾ ਸਿੱਖ ਕੌਮ ਦੇ ਅਨਮੋਲ ਹੀਰੇ ਔਰ ਕੀਰਤਨ ਜਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਆਪ ਜੀ ਦੇ ਨਾਲ ਸੋਦਰ ਚੌਂਕੀ ਰਹਿਰਾਜ ਸਾਹਿਬ ਜੀ ਦਾ ਪਾਠ ਤੋਂ ਪਹਿਲਾਂ ਜੋ ਰਮਤਾ ਹੁੰਦੀ ਆ ਉਹ ਸੇਵਾਵਾਂ ਕਰਨ ਆ ਚੁੱਕੇ ਨੇ ਜੀ। ਆਇਆਂ ਨੂੰ ਆਓ, ਇਹਨੀ ਕਿ ਸੇਵਾ ਕਰੋ ਪ੍ਰਵਾਨ, ਅਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸਾ ਮਹਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡਿਠਾ ਹੋਏ ਕੀ ਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਰੀਏ ਦੁਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨੇ ਪਾਏ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡੇ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਇਆ ਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਘਰ ਸੁਖਿਆ ਅੱਗੇ ਕਰਤਰਿਆ